ਕੌਣ ਜਾਣੇ ਗੁਣ ਤੇਰੇ, ਤੇਰੇ ਗੁਣਾਂ ਨੂੰ ਕੋਈ ਨਹੀਂ ਜਾਣ ਸਕਦਾ। ਆ ਇੱਕ ਦਿਨ ਬੜਾ ਵੱਡਾ ਰਾਜਾ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਦੀ ਮਹਾਰਾਜ ਦਰਬਾਰ ਸਜਿਆ ਹੋਇਆ ਹੈ, ਆ ਕੇ ਨਮਸਕਾਰ ਬਹਾਦਰ ਸ਼ਾਹ ਨੇ ਕੀਤੀ। ਇਹਦੇ ਵੱਲ ਤੱਕ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੀ ਮੁਖ ਦੇ ਵਿੱਚੋਂ ਨਿਕਲਿਆ, ਧੰਨ ਗੁਰੂ ਰਾਮਦਾਸ। ਬਹਾਦਰ ਸ਼ਾਹ ਬੜਾ ਹੈਰਾਨ ਹੋਇਆ, ਸੰਗਤ ਵਿੱਚ ਬੈਠਾ ਸੋਚੀ ਜਾਂਦਾ ਹੈ। ਅੱਗੇ ਵੀ ਕਈ ਵਾਰ ਸਤਿਗੁਰਾਂ ਨੂੰ ਮਿਲਿਆ, ਹੋਰ ਵੀ ਸੰਗਤ ਆਉਂਦੀ ਹੈ, ਪਰ ਜਦੋਂ ਮੈਂ ਮਿਲਦਾ ਹਾਂ ਤੇ ਕਿੱਡੇ ਪਿਆਰ ਵਿੱਚ ਭਿੱਜ ਕੇ ਸਤਿਗੁਰੂ ਆਖਦੇ ਨੇ ਧੰਨ ਗੁਰੂ ਰਾਮਦਾਸ, ਵੀ ਇਸ ਗੱਲ ਦੇ ਪਿੱਛੇ ਕਿਹੜਾ ਰਾਜ ਛੁਪਿਆ ਹੈ, ਬੈਠਾ ਸੋਚੀ ਜਾਂਦਾ ਹੈ। ਸਤਿਗੁਰੂ ਆਖਣ ਲੱਗੇ, ਕਿਉਂ ਬਈ ਬਹਾਦਰ ਸ਼ਾਹ ਕਿਹੜੀਆਂ ਸੋਚਾਂ ਸੋਚਦਾ ਹੈ, ਕੀ ਸੋਚਦਾ ਹੈ? ਸਤਿਗੁਰੂ ਤੁਸੀਂ ਦਿਲਾਂ ਦੀਆਂ ਜਾਣਨ ਵਾਲੇ, ਤੁਸੀਂ ਬੁੱਝ ਗਏ ਹੋ, ਜਾਣ ਗਏ ਹੋ ਮੈਂ ਕੀ ਸੋਚਦਾ। ਤੇ ਸਤਸੰਗੀਓ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆ ਸੰਗਤ ਨੂੰ ਇੱਕ ਕਿਹੜੀ ਗਾਥਾ ਸੁਣਾ ਰਹੇ? ਕਹਿੰਦੇ ਉਹ ਸਮਾਂ ਸੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਦੇ ਵਿੱਚ ਕਾਰ ਸੇਵਾ ਕਰਾ ਰਹੇ ਸਨ ਗੁਰੂ ਰਾਮਦਾਸ ਮਹਾਰਾਜ। ਬਹੁਤ ਸੰਗਤ ਸੇਵਾ ਵਾਸਤੇ ਆਉਂਦੀ, ਆ ਹੁਣ ਵੀ ਸੇਵਾ ਆਉਂਦੀ ਹੈ ਨਾ। ਕੁਝ ਬੰਦੇ ਨਿਸਕਾਮੀ ਹੁੰਦੇ ਨੇ ਤੇ ਕੁਝ ਸੇਵਾਦਾਰ ਜਿਨ੍ਹਾਂ ਨੇ ਦਿਹਾੜੀਦਾਰ ਹੁੰਦੇ ਨੇ, ਆਪਣੀ ਮਿਹਨਤ ਮਜ਼ਦੂਰੀ ਲੈਂਦੇ ਨੇ। ਇਸੇ ਤਰ੍ਹਾਂ ਕੁਝ ਸੇਵਾਦਾਰ ਨਿਸਕਾਮ ਸੇਵਾ ਕਰਨ ਵਾਲੇ ਤੇ ਕੁਝ ਦਿਹਾੜੀ ਵਾਲੇ ਆਉਂਦੇ ਸਨ। ਸਾਰਾ ਦਿਨ ਸੇਵਾ ਹੁੰਦੀ, ਜਦੋਂ ਪੈਂਦੀ ਸ਼ਾਮ ਤੇ ਗੁਰੂ ਰਾਮਦਾਸ ਪਾਤਸ਼ਾਹ ਆਪ ਆਉਂਦੇ, ਦੋ ਲਾਈਨਾਂ ਲੱਗ ਜਾਂਦੀਆਂ। ਇੱਕ ਕਿਤਾਰ ਦੇ ਵਿੱਚ ਉਹ ਖਲੋ ਜਾਂਦੇ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕੀਤੀ ਹੈ ਤੇ ਇੱਕ ਪਾਸੇ ਜਿਨ੍ਹਾਂ ਨੇ ਦਿਹਾੜੀ ਲੈਣੀ। ਸਭ ਤੋਂ ਪਹਿਲਾਂ ਗੁਰੂ ਰਾਮਦਾਸ ਪਾਤਸ਼ਾਹ ਨਿਸ਼ਕਾਮ ਸੇਵਕਾਂ ਕੋਲ ਜਾਂਦੇ, ਕੱਲੇ ਕੱਲੇ ਨੂੰ ਮਿਲਦੇ ਤੇ ਕਿੱਡੀਆਂ ਕਿੱਡੀਆਂ ਅਸੀਸਾਂ ਦਿੰਦੇ। ਫਿਰ ਜਿਨ੍ਹਾਂ ਦੀ ਜਿੰਨੀ ਵੀ ਦਿਹਾੜੀ ਬਣਦੀ ਹੈ, ਦਿਹਾੜੀਦਾਰ ਵੱਲ ਉਧਰ ਜਾਂਦੇ ਤੇ ਜਿੰਨੇ ਜਿੰਨੇ ਕਿਸੇ ਦੇ ਪੈਸੇ ਬਣਦੇ ਨੇ ਦੇ ਦਿੰਦੇ। ਆ ਇੱਕ ਦਿਨ ਦੀ ਗੱਲ ਹੈ, ਸ਼ਾਮ ਦਾ ਵਕਤ ਹੈ, ਦੋ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਸਤਿਗੁਰੂ ਰਹਿਮਤ ਕਰਨ ਆਏ ਨਿਸ਼ਕਾਮ ਸੇਵਕਾਂ ਵੱਲ ਤੇ ਸਤਿਗੁਰੂ ਕੀ ਦੇਖ ਰਹੇ ਨੇ? ਇੱਕ ਬੁੱਢਾ ਬਾਬਾ, ਅੱਧ ਦੀ ਬਜ਼ੁਰਗੀ, ਜਿਹੜਾ ਹਰ ਰੋਜ਼ ਸ਼ਾਮ ਨੂੰ ਦਿਹਾੜੀ ਲੈ ਲੈਂਦਾ ਹੈ ਤੇ ਅੱਜ ਨਿਸ਼ਕਾਮ ਸੇਵਕਾਂ ਵਿੱਚ ਖਲੋਤਾ ਹੈ। ਸਤਿਗੁਰੂ ਨਿਸ਼ਕਾਮ ਸੇਵਕਾਂ ਨੂੰ ਮਿਲ ਰਹੇ ਨੇ, ਅਸੀਸਾਂ ਦੇ ਰਹੇ ਨੇ। ਜਦੋਂ ਇਸ ਦੇ ਕੋਲ ਗਏ ਬਾਬੇ ਦੇ ਬਾਬਾ, ਤੈਨੂੰ ਭੁਲੇਖਾ ਲੱਗ ਗਿਆ ਹੈ, ਇਹ ਸਾਰੇ ਸੇਵਕ ਨਿਸ਼ਕਾਮ ਨੇ, ਉਹ ਲਾਈਨ ਲੱਗੀ ਹੋਈ ਹੈ, ਤੂੰ ਉਧਰ ਖਲੋ, ਮੈਂ ਉਧਰ ਵੀ ਆਵਾਂਗਾ, ਤੂੰ ਭੁਲੇਖੇ ਵਿੱਚ ਲੱਗ ਗਿਆ। ਸਤਿਗੁਰੂ ਬੋਲੀ ਜਾਂਦੇ ਨੇ, ਬਾਬਾ ਅੱਖਾਂ ਵਿੱਚੋਂ ਹੰਝੂ ਕੇਰੀ ਜਾਂਦਾ ਹੈ, ਮੈਲੇ ਫੱਟੇ ਗਲ ਵਿੱਚ ਕੱਪੜੇ, ਅੱਤ ਦੀ ਬਜ਼ੁਰਗੀ ਹੈ। ਸਤਿਗੁਰੂ ਰੋਜ਼ ਪੈਸੇ ਲੈ ਜਾਂਦਾ, ਮੁੱਕ ਜਾਂਦੇ ਨੇ, ਅੱਜ ਮੈਂ ਕਿਸੇ ਦੇ ਕੋਲੋਂ ਸੁਣਿਆ ਹੈ ਦੁਨੀਆਂ ਦਾ ਧਨ ਮੁੱਕ ਸਕਦਾ ਹੈ, ਪੈਸੇ ਮੁੱਕ ਸਕਦੇ ਨੇ, ਪਰ ਗੁਰੂ ਰਾਮਦਾਸ ਪਾਤਸ਼ਾਹ ਤੇਰੀ ਰਹਿਮਤ ਨਹੀਂ ਮੁੱਕਦੀ, ਅੱਜ ਬਖਸ਼ਿਸ਼ ਕਰੋ, ਰੋ ਕੇ ਆਖ ਰਿਹਾ ਹੈ ਬਾਬਾ, ਪੈਸੇ ਲੈਂਦਾ ਹਾਂ, ਗਰੀਬੀ ਹੈ, ਮਜਬੂਰੀ ਹੈ, ਕਿੱਥੋਂ ਖਾਵਾਂ, ਅੱਜ ਬਖਸ਼ਿਸ਼ ਕਰੋ, ਅੱਜ ਦੀ ਦਿਹਾੜੀ ਦੇ ਮੈਂ ਪੈਸੇ ਨਹੀਂ ਲੈਣੇ,
ਅੱਜ ਦੀ ਦਿਹਾੜੀ ਦੀ ਮੈਨੂੰ ਬਖਸ਼ਿਸ਼ ਦੇ ਦੇਵੋ। ਤੇ ਗੁਰੂ ਰਾਮਦਾਸ ਪਾਤਸ਼ਾਹ ਰਹਿਮਤ ਦੇ ਘਰ ਵਿੱਚ ਆਏ, ਇਹਦੇ ਸਿਰ ਤੇ ਰੱਖ ਕੇ ਹੱਥ, ਆਖਣ ਲੱਗੇ ਜਾ ਬਾਬਾ ਤੈਨੂੰ ਨਿਹਾਲ ਨਿਹਾਲ ਨਿਹਾਲ ਕੀਤਾ। ਤਿੰਨ ਵਾਰ ਸਤਿਗੁਰਾਂ ਨੇ ਆਖਿਆ ਜਾ ਬਾਬਾ ਤੈਨੂੰ ਨਿਹਾਲ ਕੀਤਾ। ਇੰਨੀ ਗੱਲ ਆਖ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੁੱਪ ਕਰ ਗਏ, ਸੰਗਤ ਨੂੰ ਸੁਣਾ ਰਹੇ ਸਨ। ਤੇ ਫਿਰ ਵਿੱਚੋਂ ਬਹਾਦਰ ਸ਼ਾਹ ਸੰਗਤ ਤੇ ਬੋਲਿਆ, ਸਤਿਗੁਰੂ

ਨਾਲ ਮੇਰਾ ਕੀ ਸੰਬੰਧ? ਇਹ ਗੱਲ ਦੱਸੋ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਿਆਰ ਦੇ ਵਿੱਚ ਭਿੱਜ ਕੇ ਨੇਤਰ ਬੰਦ ਕਰਕੇ ਆਖਣ ਲੱਗੇ, ਬਹਾਦਰ ਸ਼ਾਹ ਉਹ ਬੁੱਢਾ ਬਾਬਾ ਕੋਈ ਹੋਰ ਨਹੀਂ, ਉਹ ਤੂੰ ਹੀ ਹੋਈ ਸੀ ਜੋ ਇੱਕ ਇੱਕ ਪ੍ਰਸਾਦੇ ਨੂੰ ਤਰਸਦਾ ਰਹਿੰਦਾ ਸੀ, ਤੂੰ ਹੀ ਹੋਈ ਸੀ। ਅੱਜ ਜਨਮ ਲੈ ਕੇ ਸਾਰੀ ਦੁਨੀਆ ਤੇ ਰਾਜਾ ਰਾਜ ਕਰਦਾ ਹੈ, ਕਿੱਡੇ ਕਿੱਡੇ ਨੌਕਰ ਚਾਕਰ ਤੇਰੇ ਅੱਗੇ ਹੱਥ ਬੰਨੀ ਖਲੋਤੇ ਨੇ, ਆ ਦੇਖ ਲੈ ਗੁਰੂ ਰਾਮਦਾਸ ਦੀਆਂ ਰਹਿਮਤਾਂ ਤੇਰੇ ਕੋਲ ਅੱਜ ਤੱਕ ਨਹੀਂ ਮੁੱਕੀਆਂ, ਅੱਜ ਤੱਕ ਨਹੀਂ ਮੁੱਕੀਆਂ, ਪਤਾ ਨਹੀਂ ਕਿੰਨਾ ਚਿਰ ਤੂੰ ਖਾਣੀਆਂ ਨੇ, ਕਿੰਨਾ ਹੋਰ ਸੁੱਖ ਭੋਗਣਾ ਹੈ, ਕੌਣ ਜਾਣੇ ਗੁਣ ਤੇਰੇ ਚਰਨਾਂ ਤੇ ਡਿੱਗ ਪਿਆ, ਢੇਰੀ ਹੋ ਗਿਆ ਅੱਜ ਬਹਾਦਰ ਸ਼ਾਹ ਹੈ ਸਤਿਗੁਰੂ, ਤੇਰੇ ਗੁਣਾਂ ਨੂੰ ਕੋਈ ਨਹੀਂ ਜਾਣ ਸਕਦਾ, ਤੇਰੀਆਂ ਰਹਿਮਤਾਂ ਨੂੰ ਕੋਈ ਨਹੀਂ ਜਾਣ ਸਕਦਾ। ਸੋ ਸਤਸੰਗੀਓ ਬਖਸ਼ਿਸ਼ ਹੋ ਰਹੀ, ਇਸੇ ਲਈ ਗੁਰਸਿੱਖ ਨੂੰ ਇਹ ਹੁਕਮ ਹੈ, ਤੂੰ ਪੁੰਨ ਦਾਨ ਕਰਦਾ ਰਿਹਾ, ਤੂੰ ਗਰੀਬ ਦੇ ਮੂੰਹ ਦੇ ਵਿੱਚ ਪਾਉਂਦਾ ਰਿਹਾ, ਜਿੱਥੇ ਧਨ ਕਮਾ ਕੇ ਆਪਣੇ ਬੱਚਿਆਂ ਦੇ ਮੁੱਖ ਪਾਉਂਦਾ ਹੈ ਨਾ, ਗਰੀਬ ਦੇ ਮੂੰਹ ਵਿੱਚ ਵੀ ਪਾਇਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੀ ਆਖ ਰਹੇ ਨੇ, ਗੋਲਕ ਰਾਖੇ ਨੈ ਜੋ ਛਲਕਾ ਕਰੇ ਵਪਾਰ, ਕਹੇ ਗੋਬਿੰਦ ਸਿੰਘ ਲਾਲ ਦੀ ਭੋਗੇ ਨਰਕ ਹਜ਼ਾਰ। ਜਿਹੜਾ ਦਸਵੰਧ ਨਹੀਂ ਨਾ ਕੱਢਦਾ ਉਹ ਜਿਉਂਦੇ ਜੀ ਵੀ ਨਰਕ ਭੋਗਦਾ ਹੈ, ਉਹਦਾ ਸਾਰਾ ਧਨ ਹਾਸਪੀਟਲਾਂ ਵਿੱਚ ਕਚਹਿਰੀਆਂ ਵਿੱਚ ਮੁਕੱਦਮਿਆਂ ਵਿੱਚ ਹੀ ਲੱਗ ਜਾਂਦਾ ਹੈ, ਭੋਗੇ ਨਰਕ ਹਜ਼ਾਰ, ਹਜ਼ਾਰਾਂ ਨਰਕ ਜਿਉਂਦੇ ਜੀ ਭੋਗਦਾ ਹੈ। ਨਹੀਂ ਬਈ, ਨੇਕ ਕਮਾਈ ਕਰਕੇ ਕਿਸੇ ਭੁੱਖੇ ਨੂੰ ਭੋਜਨ ਛਕਾ ਦਿਆ ਕਰ, ਕਿਸੇ ਤਨ ਦੇ ਨੰਗੇ ਨੂੰ ਕੱਪੜਾ ਪਹਿਨਾ ਦਿਆ ਕਰ, ਕਿਸੇ ਗਰੀਬ ਦੇ ਬੱਚੇ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਲੈ ਲਿਆ ਕਰ, ਕਿਸੇ ਗਰੀਬ ਨੂੰ ਕਿਤਾਬਾਂ ਹੀ ਲੈ ਦਿਆ ਕਰ, ਕਿਸੇ ਗਰੀਬ ਦੀ ਬੱਚੀ ਦੀ ਸ਼ਾਦੀ ਤੇ ਪੈਸੇ ਖਰਚ ਦਿਆ ਕਰ। ਗੁਰੂ ਘਰ ਵਿੱਚ ਧਨ ਦੀ ਲੋੜ ਹੈ, ਉੱਥੇ ਸੇਵਾ ਲਾ ਦਿਆ ਕਰ। ਦਸਵੰਧ ਕੱਢਣ ਦੇ ਕਈ ਤਰੀਕੇ ਨੇ, ਕਈ ਤਰੀਕੇ ਨੇ, ਪਰ ਜ਼ਰੂਰ ਕੱਢਿਆ ਕਰ, ਕੋਈ ਫਰਕ ਨਹੀਂ ਪੈਂਦਾ। ਮਹੀਨੇ ਦੇ ਵਿੱਚ 30 ਦਿਨ ਨੇ ਤੇ 2 ਦਿਨ ਦੀ ਕਮਾਈ ਲਾ ਦਿਆ ਕਰ ਗੁਰੂ ਲੇਖੇ, ਤੇ ਸਤਿਗੁਰੂ ਬਖਸ਼ਿਆ ਕਰੇਗਾ। ਬਾਬਾ ਨੰਦ ਸਿੰਘ ਦੀ ਬਖਸ਼ਿਸ਼ ਕਰਦੇ ਸਨ, ਔਖਾ ਵੇਲਾ ਆ ਜਾਵੇ ਨਾ ਤੇ ਕਦੀ ਵੀ ਦਸਵੰਧ ਨਹੀਂ ਰੋਕਣਾ ਚਾਹੀਦਾ। ਦੇਖੋ ਬਾਬਾ ਜੀ ਦੇ ਕਿਹੋ ਜਿਹੇ ਬਚਨ ਨੇ, ਔਖਾ ਵੇਲਾ ਆ ਜਾਵੇ ਕਦੀ ਵੀ ਦਸਵੰਧ ਨਾ ਰੋਕੋ, ਫਿਰ ਸੌਖਾ ਵੇਲਾ ਛੇਤੀ ਆ ਜਾਂਦਾ ਹੈ, ਸੌਖਾ ਵੇਲਾ ਛੇਤੀ ਆ ਜਾਂਦਾ ਹੈ, ਕੌਣ ਜਾਣੇ ਗੁਣ ਤੇਰੇ, ਐ ਮੇਰੇ ਮਾਲਕ ਤੇਰੇ ਗੁਣਾਂ ਨੂੰ ਕੌਣ ਜਾਣ ਸਕਦਾ ਹੈ।

ਕਿਹੜੇ ਕਰਮ ਤੇ ਖੁਸ਼ ਹੋ ਕੇ ਰਹਿਮਤਾਂ ਦਾ ਮੀਂਹ ਬਰਸਾ ਦੇਣਾ ਹੈ। ਸੁਖ ਦੀ ਗੁਜ਼ਾਰੇਗਾ ਜ਼ਿੰਦਗੀ, ਆ ਸਤਿਗੁਰੂ ਇਹੀ ਪਵਿੱਤਰ ਉਪਦੇਸ਼ ਵੀ ਸੁਮਦਾ ਰਹੇ। ਆ ਦੇਖੋ, ਇੱਕ ਗਰੀਬੜੇ ਬੁੱਢੇ ਬਾਬੇ ਨੇ ਇੱਕ ਦਿਨ ਦੀ ਮਜ਼ਦੂਰੀ ਦੇ ਬਦਲੇ ਗੁਰੂ ਦੀਆਂ ਰਹਿਮਤਾਂ ਮਿਲੀਆਂ ਤੇ ਸਾਰੀ ਦੁਨੀਆਂ ਤੇ ਬਹਾਦਰ ਸ਼ਾਹ ਨੇ ਰਾਜ ਕੀਤਾ। ਇੱਕ ਤਿਲ ਮਾਤਰ ਵੀ ਕੀਤਾ ਹੋਇਆ ਦਾਨ ਗਰੀਬ ਦੇ ਮੂੰਹ ਵਿੱਚ ਪਾਇਆ, ਵਿਅਰਥ ਨਹੀਂ ਜਾਏਗਾ। ਗਰੀਬ ਦਾ ਮੂੰਹ ਗੁਰੂ ਦੀ ਗੋਲ, ਗਰੀਬ ਨੂੰ ਖਵਾ ਕੇ ਖਾਏਗਾ ਨਾ, ਗਰੀਬ ਨੂੰ ਪਹਿਨਾ ਕੇ ਦੇਖੇਗਾ ਨਾ, ਤੇ ਦੇਖ ਤੇਰੇ ਮਨ ਵਿੱਚ ਕਿੱਡਾ ਆਨੰਦ ਆਏਗਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਣੀ ਵਿੱਚ ਆਖ ਰਹੇ ਨੇ, ਦਸ ਨਖ ਕਰ ਜੋ ਕਾਰ ਕੁਮਾ ਦੇ, ਤਾਂ ਕਰ ਜੋ ਧਨ ਘਰ ਮੇ ਆਵੇ, ਤਿਸ ਤੇ ਗੁਰੂ ਦਸੰਝ ਦੋ ਦੇਹੀ, ਸਿੰਘ ਸੋ ਜਸ ਵੋ ਜਗ ਮੇ ਦੇ। ਪੁੰਨਦਾਨ ਸੇਵਾ ਸਿਮਰਨ ਕਰਨ ਵਾਲੇ ਦਾ ਜਸ ਦੁਨੀਆਂ ਵਿੱਚ ਵੀ ਹੁੰਦਾ ਹੈ ਤੇ ਨਿਰੰਕਾਰ ਦੀ ਦਰਗਾਹ ਵਿੱਚ ਵੀ ਹੁੰਦਾ ਹੈ, ਕੋਈ ਫਰਕ ਨਹੀਂ ਪੈਂਦਾ। ਦੋ ਚਾਰ ਸੂਟ ਮਹੀਨੇ ਦੇ ਵਿੱਚ ਸਮਾਉਂਦਾ ਹੈ, ਘੱਟ ਸਮਾ ਲਿਆ ਕਰ, ਇੱਕ ਗਰੀਬ ਨੂੰ ਪਹਿਨਾ ਦਿਆ ਕਰ, ਗਰੀਬ ਨੂੰ ਪਹਿਨਾ ਦਿਆ ਕਰ। ਵੀ ਇਸ ਗੱਲ ਦਾ ਖਿਆਲ ਰੱਖਣਾ ਹੈ, ਜਿੱਥੇ ਦਸਾਂ ਨੌਹਾਂ ਦੀ ਕਿਰਤ ਕਰਕੇ ਆਪਣੇ ਬੱਚਿਆਂ ਦੇ ਮੁੱਖ ਵਿੱਚ ਪਾਉਣਾ ਹੈ ਨਾ, ਉੱਥੇ ਦਸਬੰਧ ਕੱਢ ਕੇ ਗਰੀਬ ਦੇ ਮੂੰਹ ਵਿੱਚ ਵੀ ਪਾ ਦੇਣਾ ਹੈ। ਪਰ ਸਤਸੰਗੀਓ, ਆਪਣਾ ਤੇ ਬੜਾ ਹੀ ਮਾੜਾ ਸੁਭਾਅ ਹੈ, ਆਪਣਾ ਹਿੱਸਾ ਵੀ ਖਾਂਦੇ ਹਾਂ, ਗੁਰੂ ਦਾ ਹਿੱਸਾ ਵੀ ਖਾ ਜਾਂਦੇ ਹਾਂ। ਜੇ ਆਪਾਂ ਦਸਬੰਧ ਨਹੀਂ ਨਾ ਕੱਢਦੇ ਤੇ ਸਮਝੋ ਗੁਰੂ ਦੇ ਹਿੱਸੇ ਦਾ ਵੀ ਖਾਈ ਜਾਂਦੇ ਹਾਂ। 24 ਘੰਟਿਆਂ ਦੇ ਵਿੱਚ 2.5-3 ਘੰਟੇ ਸਵਾਸਾਂ ਦਾ ਦਸਬੰਧ ਬਣਦਾ ਹੈ, ਉਹ ਵੀ ਖਾ ਜਾਂਦੇ ਹਾਂ। ਗੁਰੂ ਦਾ ਧਨ ਵੀ ਖਾ ਲਿਆ, ਗੁਰੂ ਦਾ ਸਮਾਂ ਵੀ ਖਾ ਲਿਆ, ਘਰ ਦਾ ਗੁਜ਼ਾਰਾ ਫਿਰ ਵੀ ਨਹੀਂ ਚੱਲਦਾ। ਬਈ ਕੀ ਕਰਾਂ, ਗੁਜ਼ਾਰਾ ਹੀ ਨਹੀਂ ਚੱਲਦਾ। ਪਰ ਕਿੱਥੋਂ ਚੱਲੇ, ਜਿਹੜਾ ਕਿਸੇ ਦਾ ਹੱਕ ਖਾਵੇ ਉਹਦਾ ਗੁਜ਼ਾਰਾ ਚੱਲ ਹੀ ਨਹੀਂ ਸਕਦਾ। ਮੰਨ ਕੇ ਦੇਖ ਗੁਰੂ ਦੀ ਗੱਲ, ਤੇਰਾ ਘਰ ਸਵਰਗ ਬਣ ਜਾਵੇਗਾ, ਚੱਲੇਗਾ ਤੇਰਾ ਗੁਜ਼ਾਰਾ। ਗਿਣ ਗਿਣ ਕੇ ਦਸਬੰਧ ਕੱਢਿਆ ਕਰ, ਗਿਣ ਗਿਣ ਕੇ ਦਸਬੰਧ ਕੱਢਿਆ ਕਰ, ਕੋਈ ਫਰਕ ਨਹੀਂ ਪੈਂਦਾ, ਗੁਰੂ ਆਪੇ ਹੀ ਭਾਗ ਲਾ ਦਿੰਦਾ ਹੈ, ਗੁਰੂ ਆਪੇ ਹੀ ਰਹਿਮਤਾਂ ਕਰ ਦਿੰਦਾ ਹੈ। ਤੇ ਇਸੇ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਵਾਰ ਵਾਰ ਆਖਿਆ ਹੈ, ਬਈ ਗੋਲਕ ਰਾਖੇ ਨੇ ਜੋ ਛਲਕਾ ਕਰੇ ਵਪਾਰ, ਨੇਕ ਕਮਾਈ ਕਰ ਗੋਲਕ ਰੱਖ, ਭਾਵ ਆਪਣੀ ਕਮਾਈ ਵਿੱਚੋਂ ਦਸਬੰਧ ਗਿਣ ਗਿਣ ਕੇ ਕੱਢੀ ਜਾਇਆ ਕਰ, ਤੇ ਫਿਰ ਦੇਖ ਇਸ ਚੰਗੇ ਸੁਭਾਅ ਤੇ ਖੁਸ਼ ਹੋ ਕੇ ਗੁਰੂ ਤੇਰੀ ਝੋਲੀ ਵਿੱਚ ਕਿੰਨੀਆਂ ਰਹਿਮਤਾਂ ਪਾ ਦੇਵੇਗਾ। ਦੇਂਦਾ ਦੇ ਲੈਂਦੇ ਥੱਕ ਪਾਏ, ਦੇਣ ਵਾਲਾ ਦਿੱਤੀ ਤੁਰਿਆ ਜਾਂਦਾ ਹੈ, ਲੈਣ ਵਾਲੇ ਥੱਕ ਜਾਂਦੇ। ਦੇਖੋ ਗੁਰੂ ਕਿਵੇਂ ਬਖਸ਼ਿਸ਼ ਕਰ ਰਿਹਾ ਹੈ, ਤੂੰ ਦਾਤਾ ਗਿਣਦਾ ਥੱਕ ਜਾਏਗਾ, ਲੈਂਦਾ ਥੱਕ ਜਾਏਗਾ, ਦੇਣ ਵਾਲੇ ਨੇ ਦੇਂਦਾ ਨਹੀਂ ਥੱਕਣਾ। ਪਰ ਕਦੋਂ, ਜਦੋਂ ਗੁਰੂ ਦੇ ਹੁਕਮ ਅਨੁਸਾਰ ਚੱਲੇਗਾ, ਜਦੋਂ ਗੁਰੂ ਦਾ ਹੁਕਮ ਪੱਲੇ ਬੰਨ ਲਵੇਗਾ। ਆਓ ਮਨ ਵਿਥੀਆਂ ਜੋੜੀਏ, ਸ੍ਰੀ ਗੁਲਸ਼ਨ ਕੁਮਾਰ ਜੀ, ਸ੍ਰੀ ਦਰਸ਼ਨ ਕੁਮਾਰ ਜੀ, ਜਿਨ੍ਹਾਂ ਦਾ ਇਹ ਸੋਹਣਾ ਉਦਮ ਕਿ ਭਾਈ ਗੋਪਾਲ ਸਿੰਘ ਦੀ, ਜਿਨ੍ਹਾਂ ਦੀਆਂ ਪੁਰਾਤਨ ਗਾਈਆਂ ਹੋਈਆਂ ਰੀਤਾਂ, ਜਿਨ੍ਹਾਂ ਨੂੰ ਆਪ ਸੰਗਤ ਬਹੁਤ ਹੀ ਪਸੰਦ ਕਰਦੇ ਹੋ ਬੰਦਸ਼ਾਂ ਨੂੰ, ਉਹਨਾਂ ਦੇ ਉਦਮ ਦੇ ਨਾਲ ਆਪ ਸੰਗਤਾਂ ਨੂੰ ਇਹ ਬੰਦਸ਼ਾਂ ਭੇਟ ਕੀਤੀਆਂ ਜਾ ਰਹੀਆਂ ਨੇ। ਆਪ ਜੀ ਨੇ ਅੱਗੇ ਵੀ ਜੋ ਕੈਸਟ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਆਪ ਸੰਗਤਾਂ ਦੇ ਭੇਟ ਕੀਤੀ ਹੈ, ਉਸਨੂੰ ਪਿਆਰ ਦਿੱਤਾ ਹੈ। ਆਸ ਹੈ ਕਿ ਇਹਨਾਂ ਸੇਵਾਦਾਰਾਂ ਦੀ ਇਹ ਸੇਵਾ ਇਸੇ ਤਰ੍ਹਾਂ

ਕੇ ਤੇ ਅਸੀਸ ਦਿੰਦੇ ਰਹੋਗੇ ਸਤਿਗੁਰੂ, ਬਖਸ਼ਿਸ਼ ਕਰ ਇਹਨਾਂ ਤੇ। ਇਸੇ ਤਰ੍ਹਾਂ ਤੇਰੀ ਗੁਰਬਾਣੀ ਦੀ ਸੇਵਾ ਘਰ ਘਰ ਵਿੱਚ ਤੇਰੇ ਸ਼ਬਦਾਂ ਦੀਆਂ ਕੈਸਟਾਂ ਪਹੁੰਚਾਉਂਦੇ ਰਹਿਣ, ਸਭ ਦੀਆਂ ਝੋਲੀਆਂ ਗੁਰੂ ਰਹਿਮਤ ਨਾਲ ਭਰੇ। ਤੇ ਕੀਰਤਨ ਸਮਾਂ ਸਮਾਪਤ ਹੈ, ਕੋਈ ਨਹੀਂ ਜਾਣ ਸਕਦਾ ਤੇਰੇ ਗੁਣਾਂ ਨੂੰ, ਕੌਣ ਜਾਣੇ ਗੁਣ ਤੇਰੇ।

ਮਹੱਲਾ ਪਹਿਲਾ। ਸੁਣ ਵੱਡਾ ਆਖਿਆ ਸਭ ਕੋਏ, ਕੇਵਲ ਵੱਡਾ ਦੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਣ ਸਿੱਧੀ ਕਿਣੇ ਨ ਪਾਈਆਂ, ਕਰਮ ਮਿਲੈ ਨੀ ਠਾਕੁਰ ਹਾਈਆ। ਆਖਣ ਵਾਲਾ ਕਿਆ ਵੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੈ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰ ਨਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਮ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੇ ਖਾਏ ਚਲੀਆ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੇ ਤੇ ਕੰਮ ਜਾਤ, ਨਾਨਕ ਨਾਵੈ ਬਾਜ ਸਰਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾਂ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੁਖ, ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸੇ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੈ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾਂ, ਕਾਹੇ ਰੇ ਮੰਚਿਤ ਵੈ ਉਦਮ, ਜਾਇਆ ਹਰ ਹਰ ਜੀਓ ਪਰਿਆ। ਸਹਿਲ ਪੱਥਰ ਮੈਂ ਜੰਤ ਉਪਾਏ, ਤਾਂ ਕਾਰਜਕ ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ।
ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬੰਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਊੜੈ ਊੜ ਆਵੈ ਸਹਿ ਕੋਸਾ ਤਿਸ ਪਾਸੇ ਬਤਰੇ ਸ਼ਰਿਆ ਤਿੰਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਾਬ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਣ ਹਰ ਪੁਰਖ ਨਿਰੰਜਣ ਹਰ ਅਗਮਾ ਅਗੰਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵ ਹੋ ਸੰਤ ਹੋ ਜੀ ਸਭ ਦੁੱਖ ਵਿਸਾਰ ਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਗਤ ਪਏ ਜਿਨ ਹਰ ਧਿਆਇਆ ਜੀ ਤਿੰਨ ਟੂਟੀ ਜਮ ਕੀ ਹਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਣਕ ਅਨੇਕ ਅਨੰਤਾ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇਰੇ ਭਗਤ ਪੜੇ ਬਹੁ ਸਿਮਤ ਸਾਸਤ ਜੀ ਕਰ ਕਿਰਿਆ ਖੱਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵਡ ਅਵਰਣਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰੇ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾ ਜਾਨੋਈ ਆਸਾ ਮਹੱਲਾ ਚੌਥਾ ਤੂੰ ਕਰਤਾ
ਸਚਿਆਰ ਮੈਂ ਦਾਸਾਈ, ਜੋ ਤੂੰ ਭਾਵੈ ਸੋਈ ਥੀਸੀ, ਜੋ ਤੂੰ ਦੈ ਸੋਈ ਹਉ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹੇ ਤਿੰਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਹਾਡੇ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੀਂ। ਜੀ ਜੰਤ ਸਭ ਤੇਰਾ ਖੇਲ, ਵੈਜੋਗ ਮਲ ਵਿਛੜਿਆ ਸੰਜੋਗੀ ਮੇਲ। ਜਿਸ ਨੂੰ ਤੂੰ ਜਾ ਨਾਹੇ, ਸੋਈ ਜਨ ਜਾਣਾ ਹਰ ਗੁਣ ਸਦ ਹੀ ਆਖ ਵਖਾਣ। ਜਿਨ ਹਰ ਸੇਵਿਆ ਤਿੰਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਝ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖੇ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰਲਾ ਭਈ ਲੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ। ਪੰਕਜ ਮੋਹ ਪੱਗ ਨਹੀਂ ਚਾਲੈ, ਹਮ ਦੇਖਾਂ ਤਾਂ ਡੂਬੀਅਲੇ। ਮਨ ਏਕ ਨਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀਂ ਵਿਸਰਿਆ। ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਥਾ ਜਾਤ ਰੰਗ ਮਾਇਆ ਕਹਿ ਰਹਾ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਸ ਬੇਨਤੀ ਚੌਪਈ, ਪੁਨਰਾਸ ਕਾ ਘਾਟਾ ਸੀਸਾ, ਸ੍ਰੀ ਅਸ ਏਤ ਜਗਤ ਕੇ ਈਸਾ। ਪੋਪਨ ਬ੍ਰਿਸ਼ਟ ਗਗਨ ਤੇ ਪਈ, ਸਭੇ ਨਿਆਨ ਵਿਦਾਈ ਦਈ। ਧਾਨਿਆ ਧਾਨਿਆ ਲੋਗਨ ਕੇ ਰਾਜਾ, ਦੁਸ਼ਟਨ ਦਾ ਗਰੀਬ ਨਿਵਾਜਾ। ਅਖਲ ਭਵਨ ਕੇ ਸਿਰਜਣ ਹਾਰੇ,
ਦਾਸ ਜਾਨ ਮੋਹ ਲਿਹੋ ਉਬਾਰੇ, ਕਬਿਓ ਬਾਸ ਬੇਨਤੀ ਚਾਉ ਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਿਤ ਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਵ, ਆਪ ਹਾਥ ਦੈ ਮੋਹੇ ਬਚਾਵ, ਸੁਖੀ ਬੱਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਹ ਰੱਛਾ ਨਿਜ ਕਰ ਦੈ ਕਰੀਐ, ਸਭ ਬੈਰਣ ਕੋ ਆਸ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮਹੇ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਉ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੀ ਤਾਰੀ, ਚੁਣ ਚੁਣ ਛਤਰ ਹਮਾਰੇ ਮਾਰੀਐ, ਆਪ ਹਾਥ ਦਾ ਮੁਝੇ ਉਬਰੀਐ, ਮਰਨ ਕਾਲ ਕਾ ਤਰਾਸਨ ਵਰੀਐ, ਹੂਜੋ ਸਦਾ ਹਮਾਰੇ ਪਛਾ, ਸ਼੍ਰੀ ਅਸ ਤੁਜ ਜੂ ਕਰਿਓ ਰੱਛਾ, ਰਾਖ ਲਿਓ ਮੋਹੇ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟਣ ਕੇ ਹੰਤਾ, ਤੁਮ ਹੋ ਪੁਰੀ ਚਤਰ ਦਸ ਕੰਤਾ, ਕਾਲ ਪਾਏ ਬ੍ਰਹਮਾ ਬਾਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸਨ ਪਰਕਾਸਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸਿਵ ਕੀਓ, ਵੇਦ ਰਾਜ ਬ੍ਰਹਮਾ ਜੂਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਏ ਹਮਾਰਾ, ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਸ਼ਨ ਉਪਜਾਇਓ, ਆਦ ਅੰਤ ਏਕਾ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ, ਸਿਵ ਕਣ ਕੋ ਸਭ ਗੁਣ ਸੁਖ ਦੀਓ, ਸਤਰਣ ਕੋ ਪਰਮੋ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਇਸ ਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਹੂਲਾ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਬ ਉਦਕਰਖ ਕਰਾ ਕਰਤਾਰਾ, ਪਰਜਾ ਧਰਤਵ ਦੇਹ ਅਪਾਰਾ, ਜਬਿਆ ਕਰਖ ਕਰਤ ਹੂੰ ਕਬ ਹੂੰ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ, ਜੇਤੇ ਬਦਨ ਸੀਟ ਸਭ ਧਾਰਾ, ਆਪ ਆਪਣੀ ਬੂਝ ਉਚਾਰਾ, ਤੁਮ ਸਭ ਹੀ ਤੇ ਰਹਿਤ ਨਰ ਆਲਮ, ਜਾਣਤ ਵੇਦ ਭੇਦ ਅਰ ਆਲਮ, ਨਿਰੰਕਾਰ ਨਿਰਭਕਾਰ ਨਿਰਲੰਬ, ਆਦ ਅਨੀਲ ਅਨਾਦ ਅਸੰਭ, ਤਾਂ ਕਾ ਮੂੜ ਉਚਾਰਤ ਪੀਦਾ, ਜਾਂ ਕੋ ਭੇਵ ਨਭਾਵਤ ਬੇਦਾ,
ਤਾਂ ਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਂਦੇਵ ਕੋ ਕੈਦ ਸਦਾ ਸ਼ਿਵ ਨਿਰੰਕਾਰ ਕਾ ਚਿੰਤਨ ਭੇਵ ਆਪ ਆਪਣੀ ਬੁੱਧ ਹੈ ਜੀਤੀ ਵਰਣਤ ਭਿੰਨ ਭਿੰਨ ਤੋਇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਬਿਦ ਸਜਾ ਪਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਈ ਭੂਪਾ ਅੰਡਾ ਜੇ ਰਜ ਸੇ ਤਜ ਕੀਨੀ ਉਤਪੁਜ ਖਾਣ ਬਹੁਰ ਰਚ ਦੀਨੀ ਕਉ ਫੂਲ ਰਾਜਾ ਹੈ ਬੈਠਾ ਕਉ ਸਿਮਟ ਪਿਓ ਸ਼ੰਕਰ ਏ ਕੈਠਾ ਸਿਗਰੀ ਸਿਹਤ ਦਿਖਾਏ ਅਚੰ ਭਵ ਆਦਿ ਜੁਗਾਦ ਸਰੂਪ ਸਵਯੰ ਭਵ ਅਬ ਰਸ਼ਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰਹੁ ਦੁਸ਼ਟ ਜਿਤੇ ਉੱਠ ਵੱਤ ਉਤਪਾਤਾ ਸਕਲ ਮਲੇਸ਼ ਕਰੋ ਰਣਘਾਤਾ ਜੇ ਅਸ ਤੁਜ ਤਬ ਸ਼ਰਣੀ ਪਰੇ ਤਿੰਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਣ ਪਗ ਪਰੇ ਤਿਹਾਰੇ ਤਿੰਨ ਕੇ ਤੁਮ ਸੰਕਟ ਸਭ ਤਾਰੇ ਜੋ ਕੱਲ ਕੋ ਇੱਕ ਵਾਰ ਤੇ ਆਏ ਹੈ ਤਾਂ ਕਿ ਕਾਲ ਨਿਗਟ ਨੈ ਐ ਰਸ਼ਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਅਰਿਸ਼ਟ ਤਰਾਂ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਾਰ ਹੋ ਤਾਂ ਕਿ ਤਾਪ ਤਣਕ ਮੈਂ ਹਰ ਹੋ ਰਿਦ ਸਿੱਧ ਕਰਮੋ ਸਭ ਹੋਈ ਦੁਸ਼ਟ ਛਾਪ ਸਵੈ ਸਕੈ ਨਾ ਕੋਈ ਏਕ ਵਾਰ ਜਿਨ ਤੁਮੇ ਸੰਭਾਰਾ ਕਾਲ ਹਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸ਼ਰਣ ਤਿਹਾਰੀ ਆਪ ਹੱਥ ਦਾ ਲਿਓ ਉਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੁੱਖ ਤੇ ਲਿਓ ਬਚਾਈ ਸਵਈ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੁੱਖ ਤੇ ਲਿਓ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਾਤਾ ਕਿਲ ਬਿਕ ਸਕਲ ਦੇ ਕੋ ਹਰਤਾ ਦੁਸ਼ਟ ਦੋਖੀਆਂ ਕੋ ਸ਼ੈ ਕਰਤਾ ਸ਼੍ਰੀ ਅਸ ਤੁਜ ਜਬ ਪੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਸ਼ਤ ਹਲ ਪਾਵੈ ਸੋਈ ਦੁਖ ਨ ਤਿਸੈ ਵਿਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਏ ਸੋ ਰਸ ਨਾ ਪਾਵਈ ਸੁਣੈ ਮੂੜ ਚਿਤ ਲਾਏ ਚਤਰਤਾ ਆਵਈ।

ਆਖ ਤਰੇ ਨਹੀਂ ਆਨਿਓ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਹੈ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੁਹੇ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾਡ ਕੈ ਗਇਓ ਤੁਹਾਰੋਂ ਦੁਆਰ ਬਾਹੇ ਕਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾਡ ਕੈ ਗਇਓ ਤੁਹਾਰੋਂ ਦੁਆਰ ਬਾਹੇ ਕਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੂਕ ਸਭ ਵਿਸਾਰਨਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਕਰ ਤਾਂ ਤੇਰਾ ਸਭ ਕਿਛ ਹੈ ਜਿਸ ਤੈ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੋ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਣਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤਰ

ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਮੁਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਆਧਾਰੋ। ਇਹ ਵਸਤ ਤਜੀ ਨਾ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੂ। ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਈ, ਮੈਨੂੰ ਜੋ ਕਿਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਈ, ਆਪੇ ਤਰਸ ਪੈ ਹੋਈ। ਤਰਸ ਪਿਆ ਮਿਹਰਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀ ਵੈ ਹਰਿਆ। ਤਰਸ ਪਿਆ ਮਿਹਰਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀ ਵੈ ਹਰਿਆ। ਪੌੜੀ ਤਥਾ ਤੂੰ ਸਮਰੱਥ, ਜਥਾ ਕੋਏ ਨਾਹੀਂ, ਉਥੇ ਤੇਰੀ ਰੱਖ ਅਗਨੀ ਉਧਰ ਮਾਹੇ। ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾ, ਭਉ ਜਲ ਬਿਖਮ ਅਸਗਾਹ, ਗੁਰ ਸ਼ਬਦੀ ਪਾਰ ਪਾਹੇ। ਜਿਨ ਕਉ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਹਿ ਨੂੰ ਕਿਰਪਾਲ ਸੰਭਾਲੇ, ਸਾਹੇ ਸਾਹੇ ਬਿਰਥਾ ਕੋਏ ਨਾ ਜਾਏ। ਜੇ ਆਵੈ ਤੁਧ ਆਏ, ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਣਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ, ਜਿਸਨੂੰ ਇਹ ਵਾਥ ਦੇ, ਜਗ ਮੈਂ ਉੱਤਮ ਕਾਢੀਐ, ਵਿਰਲੇ ਕੇਈ ਕੇ ਮਹੱਲਾ ਪੰਜਵਾਂ। ਰੱਖੇ ਰੱਖਣ ਹਾਰ ਆਪ ਉਬਾਰੀਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ। ਹੋਆ ਆਪ ਦਿਆਲ ਮਨੋ ਨਾ ਵਿਸਾਰਿਅਨ, ਸਾਧ ਜਨਾਂ ਕੈ ਸੰਗ ਭਵਜਲ ਤਾਰਿਅਨ। ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਅਨ, ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ। ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਮਾਨਵਤਾ ਦੇ ਕਲਿਆਣਕਾਰੀ ਖੰਡਾ ਬ੍ਰਹਿਮੰਡਾਂ ਦੇ ਮਾਲਕ ਜਾਰਾ ਜਹੂਰ ਸਰਬ ਕਲਾ ਭਰਪੂਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਿੱਤਰ ਹਜ਼ੂਰੀ ਅੰਦਰ ਸੰਧਿਆ ਮੌਕੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਹਾਜ਼ਰ ਹੋ ਰਹੇ ਗੁਰਮੁਖ ਜਨੋ ਆਓ ਸਰਬੱਤ ਮਾਈ ਭਾਈ ਮਿਲ ਕੇ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਸਾਂਝੀ ਕਰੀਏ। ਪਿਆਰ ਸਤਿਕਾਰ ਨਾਲ ਸਾਰੀ ਸੰਗਤ ਸਤਿਗੁਰੂ ਨੂੰ ਸੀਸ ਚੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਧਿਆ ਦੇ ਸਜੇ ਹੋਏ ਸੁੰਦਰ ਦੀਵਾਨ ਵਿੱਚ ਆਪ ਜੀ ਨੇ ਸੋਦਰ ਰਹਿਰਾਜ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਜਾਪ ਸਰਵਣ ਕੀਤਾ। ਰੋਜ਼ ਦੀ ਤਰ੍ਹਾਂ ਆਪ ਜੀ ਦੇ ਦੀਦਾਰ ਕਰਨ ਵਾਸਤੇ ਜੋ ਸਮਾਂ ਨਿਯਤ ਹੋਇਆ ਦਾਸ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ। ਪਿਛਲੇ ਕਾਫੀ ਦਿਨਾਂ ਤੋਂ ਅਸੀਂ ਸਰਬੱਤ ਮਾਈ ਭਾਈ ਮਿਲ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਕਾਰਨਾਮਾ, ਸਭ ਤੋਂ ਵੱਡਾ ਇਨਕਲਾਬ, ਕ੍ਰਾਂਤੀਕਾਰੀ ਕਦਮ ਜੋ ਉਹਨਾਂ ਨੇ ਚੁੱਕਿਆ ਖਾਲਸਾ ਪੰਥ ਦੀ ਸਿਰਜਣਾ, ਉਹਦੀ ਲਗਾਤਾਰ ਲੜੀਵਾਰ ਵਿਚਾਰ ਕਰਦੇ ਆ ਰਹੇ ਹਾਂ। ਲਗਾਤਾਰ ਲੜੀਵਾਰ ਇੱਕ ਬੰਨੇ ਪੰਜਵਾਂ ਸਿੱਖ ਕਰਨਾਟਕਾ ਬਿਦਰ ਤੋਂ ਚੱਲ ਕੇ ਸਾਹਿਬ ਚੰਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿੱਤਰ ਚਰਨਾਂ ਵਿੱਚ ਆਪਣੇ ਸੀਸ ਦੀ ਭੇਟਾ ਲੈ ਕੇ ਖੜਾ। ਇਸ ਤੋਂ ਪਿੱਛੇ ਗਰੀਬ ਨਵਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਤੱਤੀ ਤਵੀ ਤੇ ਬੈਠੇ ਨੇ ਤੇ ਉਹਨਾਂ ਨੂੰ ਮੀਆਂ ਮੀਰ ਮਿਲਣ ਵਾਸਤੇ ਆਇਆ। ਸੂਫੀ ਖਿਆਲਾਂ ਦਾ ਮਾਲਕ, ਬੜਾ ਸਿਮਰਨ ਭਜਨ ਵਾਲਾ ਭਗਤ, ਬੜੇ ਉੱਚੇ ਖਿਆਲਾਂ ਵਾਲਾ ਭਗਤ, ਸਾਂਝੀ ਸੋਚ ਰੱਖਣ ਵਾਲਾ ਮਹਾਂਪੁਰਸ਼ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬੜਾ ਸਤਿਕਾਰ ਕਰਦਾ, ਬੜਾ ਜਿਹੜੇ ਰੱਬ ਦੇ ਘਰ ਨਾਲ ਪਹੁੰਚ ਰੱਖਦੇ ਨੇ, ਮੁਹੱਬਤ ਰੱਖਦੇ ਨੇ, ਉਹਨਾਂ ਦੇ ਹਿਰਦਿਆਂ ਵਿੱਚ ਕਿਸੇ ਕਿਸਮ ਦਾ ਕੋਈ ਵੈਰ ਨਹੀਂ ਹੁੰਦਾ, ਉਹਨਾਂ ਦੇ ਹਿਰਦੇ ਵਿੱਚ ਕਿਸੇ ਕਿਸਮ ਦੀ ਕੋਈ ਈਰਖਾ ਨਹੀਂ ਹੁੰਦੀ। ਉਹ ਸਾਰਿਆਂ ਨੂੰ ਪਰਮੇਸ਼ਰ ਦਾ ਰੂਪ ਜਾਣ ਕੇ ਸਤਿਕਾਰ ਕਰਦੇ ਨੇ, ਪਰਮੇਸ਼ਰ ਦਾ ਰੂਪ ਜਾਣ। ਵੰਡੀਆਂ ਪਾਉਣ ਵਾਲੇ ਲੋਕ ਆਪਣੀ ਸੋਚ ਮੁਤਾਬਕ ਉਦਾਹਰਨਾਂ ਕਰਕੇ ਸੰਸਾਰ ਵਿੱਚ ਵੰਡੀਆਂ ਪਾਉਂਦੇ ਨੇ, ਮੁਲਕਾਂ ਵਿੱਚ ਵੰਡੀਆਂ ਪਾਈਆਂ ਜਾਂਦੀਆਂ, ਖਿੱਤਿਆਂ ਵਿੱਚ ਵੰਡੀਆਂ ਪਾਈਆਂ ਜਾਂਦੀਆਂ, ਫਿਰ ਗਾਂ ਸੂਬੇ ਪਿੰਡਾਂ ਤੱਕ ਉਹ ਵੰਡੀਆਂ ਦਾ ਸਿਲਸਿਲਾ ਜਿਹੜਾ ਉਹ ਚੱਲਦਾ ਰਹੇ। ਲੇਕਿਨ ਸਰਬ ਸਾਂਝਾ ਉਪਦੇਸ਼ ਦੇਣ ਵਾਲੇ ਮਨੁੱਖ ਇਹਨਾਂ ਬੰਧਨਾਂ ਤੋਂ ਮੁਕਤ ਹੁੰਦੇ ਨੇ, ਉਹ ਭੈ ਰਹਿਤ ਹੁੰਦੇ ਨੇ, ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਡਰ ਜਿਹੜਾ ਨਹੀਂ ਲੱਗਦਾ ਵੀ ਅਸੀਂ ਆਹ ਕਰਾਂਗੇ ਤੇ ਡਰ ਲੱਗੇਗਾ। ਉਹ ਸਾਂਝੀ ਵਾਲਤਾ ਦੀ ਗੱਲ ਕਰ ਅਸੀਂ ਮਹਾਰਾਜ ਜੀ ਦੀ ਪਿੱਤਰ ਬਾਣੀ ਦੇ ਸ਼ਬਦ ਸਰਵਣ ਕਰਦੇ ਹਾਂ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨਾ। ਸੋ ਮੀਆਂ ਮੀਰ ਬੜੇ ਉੱਚ ਖਿਆਲਾਂ ਦਾ ਭਗਤ ਸੀ, ਖੁਦਾ ਦਾ ਯਾਰ, ਸਿਮਰਨ ਭਜਨ ਵਿੱਚ ਭਿੱਜਾ ਹੋਇਆ, ਮਹਾਰਾਜ ਦੇ ਸਾਹਮਣੇ ਖੜਾ। ਇੱਥੋਂ ਤੱਕ ਤੁਸੀਂ ਸਰਵਣ ਕੀਤਾ ਪਿਛਲੇ ਦੀਵਾਨਾਂ ਵਿੱਚ। ਮਹਾਰਾਜ ਕਹਿੰਦੇ ਮੀਆਂ ਮੀਰ ਜੀ, ਪਹਿਲਾਂ ਵੀ ਕਦੇ ਸਾਨੂੰ ਮਿਲੇ ਸੋ ਕਿ ਜਾਂ ਅੱਜ ਹੀ ਮਿਲੇ, ਬੜੀਆਂ ਉਦਾਹਰਨਾਂ ਮਿਲਦੀਆਂ। ਇਹ ਅਨੰਦਪੁਰ, ਇਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇੱਕ ਮੇਰਾ ਮਹਾਰਾਜ ਜੀ ਨੂੰ ਮਿਲਣ ਵਾਸਤੇ ਆਇਆ ਸੀ, ਅੱਜ ਦੂਜੀ ਵਾਰ ਲਾਹੌਰ ਦੀ ਧਰਤੀ ਤੇ ਸੱਚੇ ਪਾਤਸ਼ਾਹ ਨੂੰ ਉਸ ਵੇਲੇ ਮਿਲਣ ਵਾਸਤੇ ਆਇਆ ਜਦੋਂ ਸਤਿਗੁਰੂ ਸੜਦੀ ਬਲਦੀ ਲੋਹ ਤੇ ਬੈਠੇ ਤਸੀਹੇ ਢੱਲ ਰਹੇ ਸਨ ਤੇ ਸੀਸ ਵਿੱਚ ਗੁਰਦਿੱਤਾ ਭੜਪੂੰਜਾ ਰੇਤ ਦੇ ਕੜਛੇ ਪਾ ਰਿਹਾ ਸੀ। ਦੀਵਾਨ ਚੰਦੂ ਆਪ ਸਰਕਾਰੀ ਕਰਮਚਾਰੀਆਂ ਨੂੰ ਕਹਿ ਕਹਿ ਕੇ ਅੱਗ ਦੇ ਸਮੁੰਦਰ ਤੇਜ਼ ਕਰ ਰਿਹਾ ਸੀ, ਤਵੀ ਦੇ ਥੱਲੇ ਜਿਸ ਤਵੀ ਉੱਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਬੈਠੇ ਹੋਏ ਸਨ। ਮਹਾਰਾਜ ਕਹਿੰਦੇ ਨੇ ਮੀਆਂ ਮੀਰਾ ਪਹਿਲਾਂ ਵੀ ਕਦੇ ਮਿਲਿਆ ਸਾ? ਕਹਿੰਦਾ ਜੀ ਹਾਂ,
ਇੱਕ ਵਾਰ ਆਪ ਜੀ ਦੇ ਦੀਦਾਰ ਹੋਏ ਸਨ ਆਨੰਦ ਅੰਮ੍ਰਿਤਸਰ ਸਾਹਿਬ। ਮਹਾਰਾਜ ਬੜੇ ਪ੍ਰੇਮ ਭਰੇ ਲਹਿਜੇ ਚ ਕਹਿੰਦੇ, ਪੀਰ ਜੀ ਉਦੋਂ ਵਿੱਚ ਤੇ ਹੁਣ ਵਿੱਚ ਕੁਝ ਤੁਹਾਨੂੰ ਫਰਕ ਮਹਿਸੂਸ ਹੁੰਦਾ? ਕਹਿੰਦਾ ਨਹੀਂ, ਬਿਲਕੁਲ ਸੱਚੇ ਪਾਤਸ਼ਾਹ ਕੋਈ ਫਰਕ ਮਹਿਸੂਸ ਨਹੀਂ ਹੋ ਰਿਹਾ, ਢੰਗ ਬਦਲਿਆ ਗਿਆ ਤੇ ਜਗ੍ਹਾ ਬਦਲੀ ਗਈ ਆ, ਨਕਸ਼ਾ ਬਦਲਿਆ, ਫਰਕ ਕੋਈ ਮਹਿਸੂਸ ਨਹੀਂ। ਦੋਹਰੇ ਦੁਹਰਾਉਣਾ ਚਾਹੁੰਦਾ ਜੋ ਪਿਛਲੇ ਦੀਵਾਨ ਵਿੱਚ ਆਪ ਨਾਲ ਸਾਂਝਾ ਕੀਤਾ ਸੀ। ਮਹਾਰਾਜ ਕਹਿੰਦੇ ਤਿੰਨ ਗੱਲਾਂ ਦਾ ਤੂੰ ਜ਼ਿਕਰ ਕਰ ਦਿੱਤਾ, ਜਗ੍ਹਾ ਬਦਲੀ ਗਈ ਹੈ, ਤਰੀਕਾ ਬਦਲਿਆ ਗਿਆ, ਨਕਸ਼ਾ ਹੋਰ ਤਰੀਕੇ ਦਾ, ਬਾਕੀ ਸਾਰਾ ਕੁਝ ਇਨ ਬਿਨ। ਮਹਾਰਾਜ ਕਹਿੰਦੇ ਕਿਵੇਂ? ਕਹਿੰਦਾ ਜੀ ਜਦੋਂ ਪਹਿਲੀ ਵਾਰ ਆਨੰਦ ਅੰਮ੍ਰਿਤਸਰ ਸਾਹਿਬ, ਮਾਫ਼ੀ ਚਾਹਾਂਗਾ ਸ਼ਬਦ ਕਈ ਵਾਰ ਨਾ ਚਾਹੁੰਦਿਆਂ ਵੀ ਨਿਕਲ ਜਾਂਦਾ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਦੋਂ ਮਿਲਣ ਵਾਸਤੇ ਆਇਆ ਸਾਂ ਤੇ ਤੁਹਾਡੇ ਥੱਲੇ ਬੜਾ ਸ਼ਾਨਦਾਰ ਆਸਣ ਵਿਛਿਆ ਸੀ, ਬੜਾ ਸ਼ਾਨਦਾਰ ਆਸਣ, ਤੁਹਾਨੂੰ ਨਮਸਕਾਰ ਕਰਨ ਵਾਲਿਆਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਲੱਗੀਆਂ ਸਨ, ਸ਼ਰਧਾਲੂ ਸੀਸ ਝੁਕਾ ਕੇ ਖੜੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ। ਉਹਨਾਂ ਵਿੱਚ ਕਈ ਤਨਾੜ, ਕਈ ਅਮੀਰ ਤੇ ਕਈ ਸੇਠ ਵੀ ਸਨ। ਇੱਕ ਸਿੱਖ ਤੁਹਾਡੇ ਸੀਸ ਤੇ ਚੌਰ ਦੀ ਸੇਵਾ ਕਰ ਰਿਹਾ ਸੀ, ਚੌਰ ਦੀ ਬੜਾ ਸੁੰਦਰ ਦ੍ਰਿਸ਼ ਸੀ। ਇਉਂ ਮੈਂ ਮਹਿਸੂਸ ਕੀਤਾ ਅਕਾਲ ਪੁਰਖ ਸਾਖਸ਼ਾਤ ਧਰਤੀ ਤੇ ਬੈਠਾ, ਦੁਨੀਆਂ ਦੀ ਕਲਿਆਣ ਕਰ ਰਿਹਾ ਮੈਂ ਇਹਨਾਂ ਦੀਦਿਆਂ ਨਾਲ, ਤੁਹਾਨੂੰ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇਸ ਹਾਲਤ ਵਿੱਚ ਵੇਖਿਆ। ਮਹਾਰਾਜ ਕਹਿੰਦੇ ਫੇਰ? ਕਹਿੰਦਾ ਸੱਚੇ ਪਾਤਸ਼ਾਹ ਤੁਹਾਨੂੰ ਚੰਦੋਆ ਝੱਲ ਮਾਰ ਰਿਹਾ ਸੀ, ਚੰਦੋਆ ਬੜਾ ਖੂਬਸੂਰਤ ਦ੍ਰਿਸ਼ ਸੀ ਉਸ ਵੇਲੇ ਦਾ ਜਿਹੜਾ ਮੈਂ ਅੰਮ੍ਰਿਤਸਰ ਅੱਖਾਂ ਨਾਲ ਵੇਖਿਆ। ਪਾਤਸ਼ਾਹ ਅੱਜ ਜਗ੍ਹਾ ਬਦਲੀ ਗਈ ਹੈ, ਜਗ੍ਹਾ ਅੱਜ ਅੰਮ੍ਰਿਤਸਰ ਸਾਹਿਬ ਨਹੀਂ, ਅੱਜ ਲਾਹੌਰ ਸ਼ਹਿਰ ਹੈ, ਅੱਜ ਨਕਸ਼ਾ ਬਦਲਿਆ ਹੈ, ਤੁਹਾਡੇ ਥੱਲੇ ਅੱਜ ਸੁੰਦਰ ਵਿਛਾਈ ਨਹੀਂ, ਸੜਦੀ ਬਲਦੀ ਤੱਤੀ ਤਵੀ ਦਾ ਆਸਣ। ਸੱਚੇ ਪਾਤਸ਼ਾਹ ਅੱਜ ਤੁਹਾਡੇ ਸੀਸ ਤੇ ਚੰਦੋਆ ਨਹੀਂ ਝੁੱਲ ਰਿਹਾ, ਚੌਰ ਨਹੀਂ ਝੁੱਲ ਰਿਹਾ, ਚੰਦੋਏ ਤੇ ਚੌਰ ਦੀ ਜਗ੍ਹਾ ਗੁਰਦਿੱਤੇ ਭੜਪੂੰਜੇ ਦਾ ਤੱਤਾ ਕੜਛਾ ਘੁੰਮ ਰਿਹਾ ਤੇ ਉਹਦੇ ਨਾਲ ਤੁਹਾਡੇ ਬਦਨ ਤੇ ਰੇਤ ਪਾਈ ਜਾ ਰਹੀ। ਪਰ ਮੈਂ ਸਤਿਗੁਰੂ ਤੁਹਾਨੂੰ ਪੁੱਛਣਾ ਚਾਹੁੰਦਾ, ਤੁਹਾਨੂੰ ਪ੍ਰਤੱਖ ਰੂਪ ਕਿਹਾ ਗਿਆ, ਰੱਬ ਦੇ ਘਰ ਦੀ ਪਹੁੰਚ ਰੱਖਣ ਵਾਲੇ ਤੁਹਾਡੇ ਵਿੱਚ ਤੇ ਅਕਾਲ ਪੁਰਖ ਵਿੱਚ ਭਿੰਨ ਭਾਵ ਅੰਤਰ ਕੋਈ ਨਹੀਂ ਸਮਝਦੇ। ਇੰਨੀਆਂ ਵੱਡੀਆਂ ਸ਼ਕਤੀਆਂ ਦੇ ਮਾਲਕ ਹੋਣ ਦੇ ਬਾਵਜੂਦ ਆ ਇੱਕ ਨਿੱਕੇ ਜਿਹੇ ਖਿੱਤੇ ਦੇ ਬਾਦਸ਼ਾਹ ਦੇ ਫਰਮਾਨ ਤਹਿਤ ਤਸੀਹੇ ਚੱਲੀ ਜਾ ਰਹੇ ਹੋ। ਮਹਾਰਾਜ ਤੁਸੀਂ ਅਕਾਲ ਪੁਰਖ ਦਾ ਸਰੂਪ ਹੋ, ਤੁਸੀਂ ਚਾਹੋ ਅੰਬਰ ਵਿੱਚੋਂ ਬਰਫ ਵਰਗੀ ਠੰਡੀ ਹਵਾ ਚਲਾ ਕੇ ਇਹਨੂੰ ਸਾਰੇ ਕੁਝ ਨੂੰ ਸ਼ਾਂਤ ਕਰ ਸਕਦੇ ਹੋ ਸਾਰੇ। ਸਤਿਗੁਰੂ ਤੁਸੀਂ ਚਾਹੋ ਇਹ ਬਾਦਸ਼ਾਹ ਕੀ ਦੁਨੀਆਂ ਭਰ ਦੇ ਬਾਦਸ਼ਾਹ ਤੁਹਾਨੂੰ ਸਜ਼ਾ ਦੇਣ ਲਈ ਤਿਆਰ ਹੋ ਜਾਣ, ਤੁਹਾਡੀ ਇੱਛਾ ਨਾ ਹੋਵੇ ਤੁਹਾਡਾ ਵਾਲ ਵੀ ਗਾ ਨਹੀਂ ਕਰ ਸਕਦੇ, ਵਾਲ ਵੀ। ਮਹਾਰਾਜ ਮੈਂ ਤੇ ਹੈਰਾਨ ਇਸ ਗੱਲ ਤੋਂ ਹਾਂ ਵੀ ਇਹਨਾਂ ਕੁਝ ਬਾਬਦੇ ਹੋਣ ਦੇ ਬਾਵਜੂਦ ਵੀ ਤੁਸੀਂ ਸ਼ਾਂਤ ਚਿੱਤ ਨਜ਼ਰ ਆ ਰਹੇ ਹੋ, ਤੁਸੀਂ ਜਰਾ ਵੀ ਭੜਕਾਟ ਵਿੱਚ ਨਹੀਂ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਮੀਆਂ ਮੀਰਾ ਇਹ ਗੁਰੂ ਨਾਨਕ ਦਾ ਘਰ ਹੈ, ਇਹਦਾ ਮੁੱਢ ਬੱਝਾ ਹੈ, ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ, ਇਹਦਾ ਮੁੱਢ ਹੈ, ਇਹਦੇ ਘਰ ਦੀ ਵਿਚਾਰਧਾਰਾ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਪਾਣੀ ਉਹਨਾਂ ਚਿਰ ਹੀ ਚੰਗਾ ਹੈ ਜਿੰਨਾ ਚਿਰ ਸੰਜਮ ਵਿੱਚ ਚੱਲਦਾ, ਕੰਟਰੋਲ ਵਿੱਚ, ਆਊਟ ਆਫ ਕੰਟਰੋਲ ਹੋ ਜਾਏ
ਜਿਹੜਾ ਪਾਣੀ ਜੀਵਨ ਦਿੰਦਾ ਉਹ ਤਬਾਹੀ ਦਾ ਕਾਰਨ ਬਣ ਜਾਂਦਾ, ਤਬਾਹੀ ਦਾ। ਅੱਗ ਬੜੀ ਜ਼ਰੂਰੀ ਹੈ, ਸਾਰਾ ਕੁਝ ਅੱਗ ਤੇ ਤਪਾ ਕੇ ਤਿਆਰ ਕੀਤਾ ਜਾਂਦਾ, ਕੰਟਰੋਲ ਵਿੱਚ ਹੈ ਨਾ, ਵਰਨਾ ਇਹ ਅੱਗ ਕੰਟਰੋਲ ਤੋਂ ਬਾਹਰ ਹੋ ਜਾਏ ਸਾਰਾ ਕੁਝ ਸਾੜ ਕੇ ਤਬਾਹ ਕਰ। ਹਵਾ ਜੀਵਨ ਹੈ, ਕੰਟਰੋਲ ਵਿੱਚ ਹਵਾ ਚੱਲੇ ਜੀਵਨ ਹੈ, ਪਰ ਇਹ ਜਦੋਂ ਤੂਫਾਨ ਬਣ ਕੇ ਆਉਂਦੀ ਆ ਨਾ, ਘਰਾਂ ਦੇ ਘਰ ਬਰਬਾਦ, ਮੁਲਕਾਂ ਦੇ ਮੁਲਕ ਬਰਬਾਦ। ਸਿਮਰਨ ਕਿਸੇ ਨੂੰ ਡਰਾਉਣ ਵਾਸਤੇ ਨਹੀਂ ਕੀਤਾ ਜਾਂਦਾ, ਸਿਮਰਨ ਸ਼ਕਤੀਆਂ ਵਿਖਾਉਣ ਵਾਸਤੇ ਨਹੀਂ ਕੀਤਾ ਜਾਂਦਾ, ਸਿਮਰਨ ਤੇ ਸੰਸਾਰ ਦੀ ਕਲਿਆਣ ਵਾਸਤੇ ਕੀਤਾ ਜਾਂਦਾ, ਸਿਮਰਨ ਤੇ ਲੋਕ ਭਲਾਈ ਵਾਸਤੇ ਕੀਤਾ ਜਾਂਦਾ। ਜਿਨ੍ਹਾਂ ਦਾ ਕੋਈ ਆਸਰਾ ਨਾ ਹੋਵੇ ਉਹ ਸਿਮਰਨ ਵਾਲੀਆਂ ਰੂਹਾਂ ਦੇ ਕੋਲ ਆਉਣ ਤੇ ਉਹਨਾਂ ਨੂੰ ਹਰ ਤਰ੍ਹਾਂ ਦਾ ਹੀ ਆਸਰਾ ਮਿਲਦਾ। ਗੱਜ ਕੇ ਆਖੋ ਸਤਨਾਮ ਸ਼੍ਰੀ। ਮੀਆਂ ਮੀਰਾ, ਮੈਂ ਵੱਡੇ ਵੱਡੇ ਸਤਿਗੁਰਾਂ ਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦਾ, ਪਰ ਮੈਨੂੰ ਇਹ ਦੱਸ, ਤੂੰ ਇੰਨਾ ਕੁਝ ਪ੍ਰਭੂ ਕੋਲੋਂ ਪ੍ਰਾਪਤ ਕੀਤਾ, ਇੰਨੀਆਂ ਤੂੰ ਬੰਦਗੀਆਂ ਕਰ ਕਰਕੇ ਖੁਦਾ ਦੀਆਂ ਖੁਸ਼ੀਆਂ ਹਾਸਲ ਕੀਤੀਆਂ, ਤੇਰੇ ਦਿਲ ਵਿੱਚ ਉਜਰ ਕਰਨ ਦਾ ਖਿਆਲ ਕਿਵੇਂ ਆ ਗਿਆ? ਤੂੰ ਕਿਵੇਂ ਕਹਿਣ ਲੱਗ ਪਿਓ ਬਈ ਮੈਨੂੰ ਹੁਕਮ ਦਿਓ ਮੈਂ ਧਰਤੀ ਆਕਾਸ਼ ਭੇਡ ਕੇ ਮਾਰ ਦਿਆ? ਇਹ ਕਦੇ ਨਹੀਂ ਉਸ ਕਰਾਮਾਤ ਖੁਦਾ ਦੀ ਬਖਸ਼ਿਸ਼ ਹੈ, ਪਰ ਜੇ ਪੀਰ ਜੀ ਬਿਨਾ ਵਜ੍ਹਾ ਵਿਖਾਈ ਜਾਵੇ ਤੇ ਉਹ ਖੁਦਾ ਦਾ ਕਹਿਰ ਹੈ। ਇਸ ਤਰ੍ਹਾਂ ਦੀਆਂ ਗੱਲਾਂ ਖੁਦਾ ਨੂੰ ਨਹੀਂ ਭਾਉਂਦੀਆਂ। ਮੈਨੂੰ ਵਿਸ਼ਵਾਸ ਹੈ ਜਿਸ ਕਾਰਜ ਵਾਸਤੇ ਨਿਰੰਕਾਰ ਨੇ ਮੈਨੂੰ ਸੰਸਾਰ ਦੀ ਸੇਵਾ ਲਈ ਭੇਜਿਆ, ਮੈਂ ਉਹ ਕਾਰਜ ਨੇਪਰੇ ਚੜਾਵਾਂਗਾ, ਸੰਸਾਰ ਦੀ ਬਾਜੀ ਜਿੱਤ ਕੇ ਜਾਵਾਂਗਾ। ਉਦਾਹਰਣ ਦੇ ਤੌਰ ਤੇ ਵਿਦਿਆਰਥੀ ਪੜ੍ਹਦੇ ਨੇ ਸਕੂਲ ਵਿੱਚ, ਸਾਰੇ ਵਿਦਿਆਰਥੀ ਫੀਸਾਂ ਵੀ ਸਾਰੇ ਇੱਕੋ ਜਿੰਨੀਆਂ ਦਿੰਦੇ ਨੇ, ਅਧਿਆਪਕ ਸਾਹਿਬਾਨ ਸਾਰਿਆਂ ਦਾ ਪੀਰੀਅਡ ਵੀ ਇੱਕੋ ਜਿੰਨਾ ਲਾਉਂਦੇ ਨੇ, ਸਾਰਿਆਂ ਦੀ ਇੱਕੋ ਜਿਹੀ ਮਰਿਆਦਾ, ਇੱਕੋ ਜਿਹਾ ਸਕੂਲ ਦਾ ਨਿਯਮ, ਇੱਕੋ ਹੀ ਕਾਨੂੰਨ ਦੇ ਦਾਇਰੇ ਤਹਿਤ ਸਾਰੇ ਵਿਦਿਆ ਹਾਸਲ ਕਰਦੇ ਨੇ ਸਾਰੇ। ਪਰ ਉਹਨਾਂ ਵਿੱਚ ਪੜ੍ਹਦਿਆਂ ਪੜ੍ਹਦਿਆਂ ਕਈ ਇੰਨੇ ਜ਼ਿਆਦਾ ਸੋਚ ਕਰਕੇ ਉੱਚੇ ਚਲੇ ਜਾਂਦੇ ਨੇ ਕਿ ਉਹਨਾਂ ਨੂੰ ਪੜ੍ਹਾਉਣ ਵਾਲਾ ਅਧਿਆਪਕ ਵੀ ਕਈ ਵਾਰ ਉਹਨਾਂ ਤੋਂ ਗੱਲਾਂ ਪੁੱਛਦਾ। ਕਈ ਵਾਰ ਤੁਸੀਂ ਵੇਖਿਆ ਹੋਵੇਗਾ ਪੜ੍ਹਾਉਣ ਵਾਲਾ ਅਧਿਆਪਕ ਉਹਨਾਂ ਕੋਲੋਂ ਗੱਲਾਂ ਪੜ੍ਹ। ਮੈਂ ਸ਼੍ਰੋਮਣੀ ਢਾਡੀ ਸ਼੍ਰੀਮਾਨ ਗਿਆਨੀ ਸੋਹਣ ਸਿੰਘ ਸੀਤਲ ਜੀ ਗੁਰਮਤਿ ਮਿਸ਼ਨਰੀ ਕਾਲਜ ਗੁਰੂ ਕੀ ਬਡਾਲੀ ਅੰਮ੍ਰਿਤਸਰ ਸਾਹਿਬ ਵਿਖੇ 3 ਸਾਲ ਲਗਭਗ ਕਰੋਨਾ ਵਿੱਚ ਪੜ੍ਹਾਉਣ ਦੀ ਸੇਵਾ ਨਿਭਾਉਂਦਾ ਰਿਹਾ। ਉੱਥੇ ਢਾਡੀ ਸਿੰਘ ਸਾਹਿਬਾਨਾਂ ਨੂੰ, ਈਸ਼ਰ ਸਾਹਿਬਾਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਔਰ 3 ਸਾਲ ਦਾ ਕੋਰਸ ਹੈ। 3 ਸਾਲ ਸਾਡੇ ਕੋਲ ਇੱਕ ਵਿਦਿਆਰਥੀ ਸੀ ਗੁਰਪ੍ਰੀਤ ਸਿੰਘ ਨਾਂ ਦਾ, ਬਰਨਾਲੇ ਏਰੀਏ ਨਾਲ ਉਹ ਸੰਬੰਧ ਰੱਖਦਾ ਸੀ, ਬਰਨਾਲੇ ਏਰੀਏ ਨਾਲ। ਵੇਖਣ ਨੂੰ ਉਹ ਬੜਾ ਸਿੱਧਾ ਸਾਦਾ ਨਜ਼ਰ ਆਉਂਦਾ ਸੀ, ਲੇਕਿਨ ਬੁੱਧੀ ਕਰਕੇ ਉਹ ਇੰਨਾ ਤੇਜ਼, ਕਈ ਵਾਰ ਸਾਨੂੰ ਸਵਾਲ ਕਰਦਾ ਸੀ ਤੇ ਸਾਨੂੰ ਉਹਦਾ ਜਵਾਬ ਹੀ ਨਹੀਂ ਸੀ। ਇਹ ਗੱਲ ਵੱਖਰੀ ਆ ਵੀ ਅਧਿਆਪਕ ਕੁਰਸੀ ਤੇ ਬੈਠਾ ਹੁੰਦਾ, ਵਿਦਿਆਰਥੀ ਨੀਵੇਂ ਥਾਂ ਹੁੰਦਾ, ਅਧਿਆਪਕ ਦੀ ਗੱਲ ਚੱਲਦੀ ਹੈ, ਵਿਦਿਆਰਥੀ ਦੀ ਗੱਲ ਵੱਲ ਭਾਵੇਂ ਧਿਆਨ ਦਈਏ ਜਾਂ ਨਾ ਦਈਏ, ਲੇਕਿਨ ਸਿਆਣਾ ਅਧਿਆਪਕ ਇਹ ਗੱਲ ਜ਼ਰੂਰ ਮੰਨਦਾ ਹੈ ਭਈ ਇਹਦੇ ਉੱਤੇ ਕੋਈ ਖੁਦਾ ਦੀ ਬਖਸ਼ਿਸ਼ ਹੈ, ਇਹਦੇ ਉੱਤੇ ਕੋਈ ਖੁਦਾ ਦੀ ਰਹਿਮਤ ਹੈ। ਇਹਨੇ ਮਿਹਨਤ, ਉਹਨੇ ਇੰਨੀ ਮਿਹਨਤ ਕੀਤੀ, ਇੰਨੀ ਮਿਹਨਤ ਕੀਤੀ 3 ਸਾਲਾਂ ਵਿੱਚ। ਜਦੋਂ ਉਹ ਸਾਰਾ ਪੀਰੀਅਡ ਕੋਰਸ ਦਾ ਖਤਮ ਹੋਇਆ ਨਾ, ਤੇ ਪੱਕੇ ਤੌਰ ਤੇ ਸਰਦਾਰ ਬਲਜੀਤ ਸਿੰਘ ਨੂੰ ਉੱਥੇ ਨੌਕਰੀ ਦਿੱਤੀ ਗਈ, ਪੱਕੇ ਤੌਰ ਤੇ। ਇਹ ਮਿਹਨਤ ਹੈ ਨਾ, ਇਹ ਉਹਦੀ ਲਿਆਕਤ ਹੈ। ਅਧਿਆਪਕ ਪੜ੍ਹਾਉਂਦਾ ਸਾਰਿਆਂ ਨੂੰ, ਅਚਨਚੇਤ ਸਿੱਖਿਆ ਵਿਭਾਗ ਚੋਂ ਫੋਨ ਆਉਂਦਾ ਸਕੂਲ ਦੇ ਮੁੱਖ ਅਧਿਆਪਕ ਨੂੰ, ਮੈਂ ਤੁਹਾਡੇ ਸਕੂਲ ਦੀ ਚੈਕਿੰਗ ਕਰਨ ਵਾਸਤੇ ਆ ਰਿਹਾ, ਚੈਕਿੰਗ ਕਰਨ ਵਾਸਤੇ। ਹੁਣ ਜਿਸ ਅਧਿਆਪਕ ਨੇ ਤਨੋ ਮਨੋ ਵਿਦਿਆਰਥੀਆਂ ਨੂੰ ਪੜ੍ਹਾਇਆ ਹੁੰਦਾ ਨਾ,
ਉਹਨੂੰ ਚਾਅ ਚੜ੍ਹ ਚੜ੍ਹ ਜਾਂਦੇ, ਇਹਨਾਂ ਨੂੰ ਖੁਸ਼ੀਆਂ ਚੜ੍ਹ ਚੜ੍ਹ ਜਾਂਦੀਆਂ। ਪਰਮੇਸ਼ਰ ਸ਼ੁਕਰ ਹੈ ਮੇਰੇ ਵਿਦਿਆਰਥੀਆਂ ਤੇ ਨਿਗਾਹ ਕਿਸੇ ਯੌਰੀ ਦੀ ਪਈ ਆ, ਇਹਨਾਂ ਵਿੱਚੋਂ ਕਈ ਉੱਚ ਅਹੁਦਿਆਂ ਤੇ ਪਹੁੰਚਣਗੇ। ਤੇਰਾ ਧੰਨਵਾਦ ਹੈ ਜਿਹੜਾ ਮੌਕਾ ਮੈਂ ਲੋਚ ਦੱਸਾਂ ਮੈਨੂੰ ਉੱਚ ਅਧਿਕਾਰੀਆਂ ਵੱਲੋਂ ਦਿੱਤਾ ਗਿਆ, ਤੇਰਾ ਧੰਨਵਾਦ। ਤੇ ਜਿਹਨੇ ਪੜ੍ਹਾਇਆ ਨਾ ਹੋਵੇ, ਜੇ ਕਿਤੇ ਸਿੱਖਿਆ ਵਿਭਾਗ ਦਾ ਵੱਡਾ ਅਫਸਰ ਇੰਚਾਰਜ ਉਹਨੂੰ ਫੋਨ ਕਰ ਲਵੇ ਤੇ ਉਹ ਬਹਾਨੇ ਬਣਾਉਂਦਾ, ਨਹੀਂ ਜੀ ਅਗਲੇ ਹਫ਼ਤੇ ਆ ਜਾਇਓ, ਮੌਸਮ ਨਹੀਂ ਠੀਕ, ਧੁੰਦ ਬੜੀ ਪੈਂਦੀ ਆ, ਗਰਮੀ ਬੜੀ ਆ, ਦਿਨ ਬੜੇ ਵੱਡੇ ਨੇ, ਦਿਨ ਬੜੇ ਛੋਟੇ ਨੇ, ਕਈ ਨਾ ਕਈ ਬਹਾਨੇ ਬਣਾਉਂਦਾ। ਪਰ ਉਹ ਸੋਚਦਾ ਵੀ ਇੱਥੇ ਕੋਈ ਰਾਜ ਜਾਪਦਾ, ਕਿ ਇੱਕ ਆਉਂਦਾ ਜੀਓ ਆਇਆਂ ਨੂੰ ਤੇ ਇੱਕ ਕਹਿੰਦਾ ਵੀ ਨਾ ਆਓ, ਇਹਦਾ ਮਤਲਬ ਵੀ ਇਸ ਸਕੂਲ ਦਾ ਦੌਰਾ ਜ਼ਰੂਰ ਕਰਨਾ ਪੈਗਾ। ਕਮਰੇ ਵਿੱਚ ਵਿਦਿਆਰਥੀ ਬਿਠਾ ਦਿੱਤੇ ਜਾਂਦੇ ਨੇ ਸਿੱਖਿਆ ਅਧਿਆਪਕ ਵੱਲੋਂ ਪ੍ਰੀਖਿਆ ਲੈਣ ਵਾਸਤੇ, ਤੇ ਜਿਹਨੇ ਪੜ੍ਹਾਇਆ ਹੁੰਦਾ ਨਾ ਰੀਝ ਨਾਲ, ਉਹ ਆਪਣੇ ਆਏ ਹੋਏ ਆਲਾ ਅਫਸਰ ਅਧਿਕਾਰੀ ਨੂੰ ਕਹਿੰਦਾ ਜੀ ਮੈਂ ਅੰਦਰ ਨਹੀਂ ਜਾਣਾ, ਜਿਸ ਮਰਜ਼ੀ ਵਿਦਿਆਰਥੀ ਦੇ ਸਿਰ ਤੇ ਹੱਥ ਧਰੋ ਉਹ ਹੀ ਤੁਹਾਡੇ ਸਵਾਲਾਂ ਦਾ ਜਵਾਬ ਦੇਵੇਗਾ, ਕਿਉਂਕਿ ਉਹ ਪੜ੍ਹਿਆ ਹੁੰਦਾ, ਮਨ ਲਾ ਕੇ ਉਹਨਾਂ ਨੇ ਪੜ੍ਹਾਈ ਕੀਤੀ ਹੁੰਦੀ ਹੈ, ਪੜ੍ਹਾਇਆ ਹੁੰਦਾ। ਤੇ ਜਿਹਨੇ ਪੜ੍ਹਾਈ ਨਾ ਕਰਵਾਈ ਹੋਵੇ ਵਿਦਿਆਰਥੀਆਂ ਨੂੰ, ਉਹ ਪੱਜ ਨਾਲ ਹੀ ਅੰਦਰ ਜਾਂਦਾ ਹੈ। ਵਿਦਿਆਰਥੀ ਪ੍ਰੀਖਿਆ ਦੇਣ ਵਾਸਤੇ ਬੈਠੇ ਨੇ, ਅਧਿਆਪਕ ਠੁੱਡ ਮਾਰ ਕੇ ਉਹਨੂੰ ਸੁੱਟਦਾ ਜ਼ਮੀਨ ਤੇ ਅਗਲੇ ਉੱਤੇ, ਤੈਨੂੰ ਬਹਿਣਾ ਨਹੀਂ ਆਉਂਦਾ ਕਲਾਸ ਵਿੱਚ, ਕਿੱਦਾਂ ਬੈਠਾ, ਇੱਦਾਂ ਬਹਿਦਾ। ਕਹਿਣ ਤੋਂ ਭਾਵ ਵੀ ਅਗਲੇ ਵੱਲ ਵੇਖ ਕੇ ਤੇ ਲਿਖ ਲਾ ਤੇਰਾ ਸਵਾਲ ਗਲਤ ਹੀ। ਗੁਰੂ ਅਰਜਨ ਦੇਵ ਮਹਾਰਾਜ ਐਸੇ ਮੁਰਸ਼ਦ ਗੁਰੂ ਨਾਨਕ ਦੇਵ ਮਹਾਰਾਜ ਜੀ ਕੋਲੋਂ ਸਿੱਖੇ ਸਨ, ਪੜ੍ਹੇ ਸਨ, ਜਿਹਨਾਂ ਨੂੰ ਵਕਤ ਦੀ ਸਰਕਾਰ ਬੁਲਾ ਨਹੀਂ ਸਕਦੀ, ਜਿਹਨਾਂ ਨੂੰ ਥੜਕਾ ਨਹੀਂ ਸਕਦੀ। ਉਪਦੇਸ਼ ਦਿੱਤਾ ਸਾਈਂ ਮੀਆਂ ਮੀਰ ਨੂੰ, ਤੇ ਸਾਈਂ ਮੀਆਂ ਮੀਰ ਵੀ ਸ਼ਾਂਤ, ਤੇਰੇ ਦੀਵਾਨਾ ਸ਼ਾਨ ਸੇ ਮਕਤਲ ਮੇ ਆਇਆ ਹੈ, ਸ਼ਰਾ ਸ਼ਰਪਾਓ ਮੇ ਸੀਸ ਪੇ ਤੇਗੋਂ ਕਾ ਛਾਇਆ ਹੈ, ਤਲਵਾਰਾਂ ਦੇ ਸੰਗਤ ਪੈਰਿਆਂ ਹੇਠਾਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਤੇ ਜ਼ੁਲਮ ਢਾਏ ਜਾ ਰਹੇ, ਰੇਤ ਪਾਈ ਜਾ ਰਹੇ। ਮਹਾਰਾਜ ਜੀ ਨੇ ਆਖਿਆ ਮੀਆਂ ਮੀਰ ਜੀ ਸ਼ਾਂਤ ਸ਼ਾਂਤ ਸ਼ਾਂਤ। ਗੁਰਦੇਵ ਨੇ ਗੁਰਬਾਣੀ ਦੀ ਪਿੱਤਰ ਪੰਕਤੀ ਪੜ੍ਹੀ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਮਗਰਲੀ ਪੰਕਤੀ ਹਜ਼ੂਰ ਨੇ ਇਹਦੇ ਵਜਤ ਵਿੱਚ ਆਣ ਕੇ ਪੜ੍ਹੀ, ਮਾਨੋ ਧਰਤੀ ਦਾ ਸਾਰਾ ਕੋਝੀ ਕੋਲ ਪਲਾਂ ਵਾਸਤੇ ਰੁਕ ਗਿਆ, ਗੱਜ ਕੇ ਆਖੋ ਸਤਨਾਮ ਸ਼੍ਰੀ। ਹੁਣ ਮੇਰੇ ਹਜ਼ੂਰ ਦਾ ਪਿੱਤਰ ਬਦਨ ਸਰੀਰ ਜਿਹੜਾ ਨਾ ਬਿਲਕੁਲ ਹੱਡੀਆਂ ਦਾ ਪਿੰਜਰ ਬਣ ਚੁੱਕਾ, ਬਿਲਕੁਲ ਹੱਡੀਆਂ ਦਾ ਪਿੰਜਰ, ਛਾਲਾ ਫਿਸਦਾ, ਸੜਦੀ ਲੋਹ ਤੇ ਡਿੱਗਦਾ, ਉਹ ਅੱਗ ਦਾ ਰੂਪ ਧਾਰਨ ਕਰ ਜਾਂਦਾ ਅੱਗ ਦਾ। ਦੀਵਾਨ ਚੰਦੂ ਹੁਣ ਇਸ ਖੇਡ ਨੂੰ ਮੁਕਾਉਣਾ ਚਾਹੁੰਦਾ, ਇਸ ਖੇਡ ਨੂੰ ਉਹਨੇ ਇੰਨੇ ਤਿਲ ਲਾਏ, ਇੰਨੇ ਜ਼ੁਲਮ ਕੀਤੇ, ਇੰਨੇ ਤਸੀਹੇ ਦਿੱਤੇ ਮਹਾਰਾਜ ਜੀ ਨੂੰ, ਭਈ ਉਹ ਤਸੀਹੇ ਦੇ ਦੇ ਕੇ ਆਪ ਥੱਕ ਗਿਆ, ਲੇਕਿਨ ਤਸੀਹੇ ਝੱਲਣ ਵਾਲਾ ਨਹੀਂ ਥੱਕਿਆ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਿਸੇ ਮਹਾਂਪੁਰਸ਼ ਕਵੀ ਦੇ ਬੜੇ ਸ਼ਾਨਦਾਰ ਬੋਲ ਨੇ, ਉਹ ਕਹਿੰਦੇ ਨੇ ਤੱਤੀ ਤਵੀ ਤੇ ਬੈਠ ਕੇ ਕਿਸੇ ਭੌਰੇ, ਤੱਤੀ ਤਵੀ ਤੇ ਬੈਠ ਕੇ ਕਿਸੇ ਭੌਰੇ, ਦੱਸੀ ਸਿਦਕ ਦੀ ਕਰਨੀ ਏ ਜੰਗ ਤੈਨੂੰ, ਆਸ਼ਕ ਕਿਸੇ ਨੇ ਚਾਂਦਣੀ ਚੌਂਕ ਅੰਦਰ, ਮਰ ਕੇ ਜਿਉਣ ਦਾ ਦੱਸਿਆ ਢੰਗ ਤੈਨੂੰ, ਮਸਤੀ ਲੱਥੀ ਨਾ ਤੇਰੀ ਮਸਤਾਨਿਆ ਹੋਏ, ਦਿੱਤਾ ਸਮੇਂ ਨੇ ਚਰਖੜੀ ਟੰਗ ਤੈਨੂੰ, ਜਿਉਂ ਜਿਉਂ ਸੜੇ ਤੂੰ ਭੱਠੀਆਂ ਵਿੱਚ ਪੈ ਪੈ, ਤਿਉਂ ਤੋਂ ਚੜੇ ਪਰਵਾਨਿਆਂ ਰੰਗ ਤੈਨੂੰ। ਐਵੇਂ ਨਹੀਂ ਬਾਜਾਂ ਵਾਲੇ ਦੀ ਖੁਸ਼ੀ ਲੈਣ ਵਾਸਤੇ ਪੰਜਵੇਂ ਥਾਂ ਤੇ ਵਿਦਰ ਕਰਨਾਟਕਾ ਤੋਂ ਆਇਆ ਸਾਹਿਬ ਚੰਦ, ਆਪਣੇ ਸੀਸ ਦੀ ਭੇਟਾ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ 'ਚ ਰੱਖ ਕੇ ਖੜਾ ਬਾਪੂ, ਜਿਵੇਂ ਪਹਿਲਿਆਂ ਨੂੰ ਪ੍ਰਵਾਨ ਕੀਤਾ ਹੀ ਨਾ, ਮਿਹਰਬਾਨੀ ਕਰ, ਗਰੀਬ ਨਵਾਜੀ ਕਰ, ਮੈਨੂੰ ਵੀ ਪ੍ਰਵਾਨ ਚੜਾ ਲਾ ਆਪਣੇ ਦਰ ਤੇ, ਮੇਰਾ ਵੀ ਸਿਰ ਤੇਰੇ ਚਰਨਾਂ 'ਚ ਹਾਜ਼ਰ। ਇਧਰ ਸੀਸ ਲੈ ਕੇ ਖੜਾ,
ਉਧਰ ਸਰਕਾਰ ਤਸੀਹੇ ਦੇ ਦੇ ਕੇ ਥੱਕ ਗਈ, ਤਸੀਹੇ ਦੇ ਕੇ। ਇਹ ਸਿੱਖੀ ਦੀਆਂ ਜੜ੍ਹਾਂ, ਇਹ ਸਿੱਖੀ ਦੀਆਂ ਨੀਹਾਂ ਨੇ, ਸਿੱਖੀ ਦੇ ਮਹੱਲ ਦੇ ਛੱਤ ਪਾ ਰਹੇ ਗੁਰੂ ਗੋਬਿੰਦ ਸਿੰਘ ਮਹਾਰਾਜ। ਸਿੱਖ ਨੂੰ ਸੰਪੂਰਨਤਾ ਦਾ ਰੂਪ ਦੇ ਰਹੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਇੱਥੇ ਇੱਕ ਹੋਰ ਬੜੀ ਮਨ ਘੜਤ ਕਹਾਣੀ ਸਾਨੂੰ ਪੜ੍ਹਨ ਵਾਸਤੇ ਮਿਲਦੀ ਆ, ਮਨ ਘੜਤ ਕਹਾਣੀ। ਕਹਿੰਦੇ ਨੇ ਚੰਦੂ ਦੀਵਾਨ ਨੇ ਮਨ ਘੜਤ ਕਹਾਣੀ ਆ, ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ। ਮੇਰੇ ਚੋਣਵੇਂ ਨਾਂ, ਮੇਰੇ ਚੋਣਵੇਂ ਲੈਕਚਰ ਨਾਂ ਦੀ ਕਿਤਾਬ ਵਿੱਚ ਪੰਥ ਪ੍ਰਸਿੱਧ ਵਿਦਵਾਨਾਂ ਵੱਲੋਂ ਇਹਦਾ ਹਵਾਲਾ ਦਿੱਤਾ। ਕਹਿੰਦੇ ਨੇ ਦੀਵਾਨ ਚੰਦੂ ਦੇ ਹੁਕਮ ਨਾਲ ਸਰਕਾਰੀ ਕਰਮਚਾਰੀਆਂ ਨੇ ਗਾਂ ਦਾ ਚੰਮ ਲਿਆ ਕੇ ਗਰੀਬ ਨੂੰ ਅੱਜ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਮਣੇ ਰੱਖਿਆ, ਗਾਂ ਦਾ ਚੰਮ ਲਿਆ। ਮਹਾਰਾਜ ਜੇ ਤੁਸੀਂ ਸਰਕਾਰ ਦੀ ਗੱਲ ਨਹੀਂ ਮੰਨਣੀ ਤੇ ਫਿਰ ਤੁਹਾਨੂੰ ਇਸ ਚੰਮ ਵਿੱਚ ਮੜਿਆ ਜਾ। ਜਦੋਂ ਮਹਾਰਾਜ ਜੀ ਨੇ ਗਾਂ ਦਾ ਚੰਮ ਵੇਖਿਆ ਉਹ ਕਹਿੰਦੇ ਨਹੀਂ, ਪਹਿਲਾਂ ਮੈਨੂੰ ਰਾਵੀ ਦਰਿਆ ਤੇ ਇਸ਼ਨਾਨ ਕਰ ਲੈਣ ਦਿਓ ਤੇ ਫਿਰ ਮੈਨੂੰ ਗਊ ਦੇ ਚੰਮ ਵਿੱਚ ਮੜੇ। ਕਹਿਣ ਤੋਂ ਭਾਵ ਉਸ ਚਲਾਕ ਬੰਦੇ ਦੀ ਚਾਲ ਵੇਖੋ, ਏਡੀ ਵੱਡੀ ਕੁਰਬਾਨੀ ਕਰਨ ਵਾਲੇ ਮਹਾਨ ਸਤਿਗੁਰੂ ਜੀ ਨੂੰ, ਏਡਾ ਵੱਡਾ ਮਹਾਨ ਧਾਰਮਿਕ ਗ੍ਰੰਥ ਤਿਆਰ ਕਰਨ ਵਾਲੇ ਸਤਿਗੁਰੂ ਜੀ ਨੂੰ ਉਹ ਕਿਤੇ ਨਾ ਕਿਤੇ ਆਤਮਘਾਤੀ ਸਿੱਧ ਕਰ ਰਿਹਾ। ਲਿਖਣ ਵਾਲਾ ਚਲਾਕ ਬੰਦਾ ਕਿਤੇ ਨਾ ਕਿਤੇ ਆਤਮਘਾਤੀ ਸਿੱਧ ਕਰ। ਉਹਨੇ ਇੱਕ ਜਾਨਵਰ ਦਾ ਸਤਿਕਾਰ ਤੇ ਬਰਕਰਾਰ ਰੱਖ ਦਿੱਤਾ ਵੀ ਸਤਿਗੁਰੂ ਨੇ ਗਊ ਦੇ ਚੰਮ ਦਾ ਸਤਿਕਾਰ ਕੀਤਾ, ਪੱਜ ਨਾਲ ਸਤਿਗੁਰੂ ਚਲੇ ਗਏ ਰਾਵੀ ਦਰਿਆ ਤੇ। ਪਰ ਜਦੋਂ ਅਸੀਂ ਇਤਿਹਾਸਕ ਸਰੋਤ ਖੋਲਾਂਗੇ, ਗ੍ਰੰਥ ਪੜ੍ਹਾਂਗੇ, ਸਾਨੂੰ ਹਵਾਲਾ ਮਿਲਦਾ ਗੁਰ ਅਰਜਨ ਦਰਿਆਏ ਨਾ ਬੋੜਿਓ, ਉਹ ਪਾਪੀ ਉਹ ਖੁਦਾ ਦੀ ਸਹੁੰ ਖਾ ਕੇ ਕਹੋ ਤੁਸਾਂ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਦਰਿਆ ਰਾਵੀ ਵਿੱਚ ਨਹੀਂ ਰੋੜਿਆ। ਚਾਲ ਸੀ ਸਰਕਾਰੀ ਬੰਦਿਆਂ ਦੀ ਭਾਈ, ਇੰਨੇ ਸੜੇ ਹੋਏ ਜਿਸਮ ਉੱਤੇ ਜਿੰਨੇ ਚਾਰ ਪੈਰ ਉੱਬਲ ਦੀ ਦੇਗ ਚ ਚੌਂਕੜਾ ਲਾਇਆ, ਚਾਰ ਪੈਰ ਲੋਹ ਤੇ ਚੌਂਕੜਾ ਲਾਇਆ, ਬਦਨ ਤੇ ਰੇਤ ਪਵਾਈ, ਉਹਨੂੰ ਜਦੋਂ ਇੱਕਦਮ ਠੰਡੇ ਪਾਣੀ ਵਿੱਚ ਠੇਲਿਆ ਜਾਵੇਗਾ ਨਾ, ਜਿਹੜੇ ਸਰੀਰ ਕਰਕੇ ਦੁੱਖ ਉਸ ਆਤਮਾ ਨੂੰ ਮਹਿਸੂਸ ਹੋਣੇ ਨੇ ਉਹਦਾ ਤੇ ਕੋਈ ਅੰਦਾਜ਼ਾ ਹੀ ਨਹੀਂ ਲਾ ਸਕਦਾ। ਨਾਲੇ ਸਾੜੇ ਹੋਏ ਜਿਸਮ ਉੱਤੇ ਅਚਨਚੇਤ ਜਦੋਂ ਠੰਡਾ ਪਾਣੀ ਪਵੇਗਾ ਤੇ ਸਰੀਰ ਰੂਪੀ ਭਾਂਡਾ ਆਪਣੇ ਆਪ ਮਿਣਸ ਜਾਵੇਗਾ। ਗੁਰ ਅਰਜਨ ਦਰਿਆਏ ਨਾ ਬੋੜਿਓ। ਸਤਿਕਾਰਯੋਗ ਸਾਧ ਸੰਗਤ, ਅਗਰ ਗੁਰੂ ਅਰਜਨ ਦੇਵ ਮਹਾਰਾਜ ਜੀ ਐਸਾ ਕਰਦੇ ਨੇ ਕਿ ਮੈਨੂੰ ਪਹਿਲਾਂ ਇਸ਼ਨਾਨ ਕਰ ਲੈਂਦੇ ਹੋ ਫਿਰ ਗਊ ਦੇ ਚੰਮ ਵਿੱਚ ਮੜਿਓ, ਫਿਰ ਉਹਨਾਂ ਦਾ ਲਿਖਿਆ ਹੋਇਆ ਸਿਧਾਂਤ ਕੋਈ ਨਹੀਂ ਮੰਨੇਗਾ, ਆਤਮ ਘਾਟੀ ਜਗਤ ਕਸਾਈ। ਸਤਿਗੁਰੂ ਕਹਿੰਦੇ ਨੇ ਜਿਹੜਾ ਕੁਦਰਤ ਵੱਲੋਂ ਬਖਸ਼ੇ ਹੋਏ ਇਸ ਪਾਕ ਸਰੀਰ ਨੂੰ ਆਪਣੇ ਆਪ ਖਤਮ ਕਰਦਾ ਨਾ, ਉਹਦੇ ਵਰਗਾ ਤੇ ਦੁਨੀਆਂ ਉੱਤੇ ਕਸਾਈ ਕੋਈ ਨਹੀਂ। ਸੱਚੇ ਪਾਤਸ਼ਾਹ ਨੂੰ ਰਾਵੀ ਦਰਿਆ ਤੇ ਕਿਵੇਂ ਲਿਜਾਇਆ ਗਿਆ ਇਹ ਕੱਲ ਦੀ ਦੀਵਾਨ ਵਿੱਚ ਸਾਂਝਾ ਕਰਾਂਗੇ। ਮਿੱਥਿਆ ਹੋਇਆ ਸਮਾਂ ਸਮਾਪਤ ਹੋ ਚੁੱਕਾ ਹੈ। ਸਤਿਗੁਰੂ ਦੀ ਕੀਰਤੀ, ਸਤਿਗੁਰੂ ਦੇ ਬਚਨ ਸਾਂਝੇ ਕਰਦੇ ਹਾਂ, ਕਈ ਵਾਰ ਜ਼ਬਾਨ ਫਿਸਲ ਜਾਂਦੀ ਹੈ, ਕੋਈ ਸ਼ਬਦ ਵੱਧ ਘੱਟ ਨਿਕਲ ਜਾਂਦਾ ਹੈ, ਦੋਵੇਂ ਹੱਥ ਜੋੜ ਕੇ ਸਾਰੀ ਸੰਗਤ ਕੋਲੋਂ ਖਿਮਾ ਚਾਹੁੰਦਾ। ਵਾਹਿਗੁਰੂ ਕਿਰਪਾ ਕਰਨ, ਸਾਰੀ ਸੰਗਤ ਦਾ ਧੰਨਵਾਦ, ਕੋਟਣ ਕੋਟਾਨ ਧੰਨਵਾਦ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਉਹ ਲੱਖਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰ ਵਿੱਚ ਜੁੜ ਬੈਠੇ ਗੁਰੂ ਸਾਹਿਬ ਸੰਗਤ ਜੀ, ਸੰਧਿਆ ਸਮੇਂ ਦੇ ਦੀਵਾਨ ਦੇ ਵਿੱਚ ਆਪ ਜੀ ਬੜੇ ਪਿਆਰ ਦੇ ਨਾਲ ਬੈਠ ਕੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸੋ ਜਿੰਨਾ ਸਮਾਂ ਜਿੱਥੇ ਦੱਸੇਗਾ ਜੀ ਸਮਾਪਤੀ ਹੈ, ਆਓ ਹੁਣ ਅਗਲਾ ਸਮਾਂ ਬੜੇ ਸਤਿਕਾਰਯੋਗ ਭਾਈ ਸਾਹਿਬ ਭਾਈ ਕਨਵਲਜੀਤ ਸਿੰਘ ਜੀ ਅੰਮ੍ਰਿਤਸਰ ਵਾਲੇ, ਜੋ ਕਿ ਕੁਝ ਦਿਨਾਂ ਲਈ ਆਪਣੇ ਗੁਰੂ ਘਰ ਵਿਖੇ ਪਹੁੰਚੇ ਹਨ, ਤਿੰਨਾਂ ਤੋਂ ਆਪਾਂ ਕੀਰਤਨ ਸਰਵਣ ਕਰਨਾ ਹੈ ਜੀ। ਸੋ ਇੰਨੀ ਕੁ ਸੇਵਾ ਪ੍ਰਵਾਨ ਕਰਨਾ ਜੀ, ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਹਜ਼ੂਰੀ ਰਾਗੀ ਭਾਈ ਜਸਵਿੰਦਰ ਸਿੰਘ ਜੀ ਦੇ ਜਥੇ ਦਾ, ਜਿਨ੍ਹਾਂ ਨੇ ਬੜੇ ਪ੍ਰੇਮ ਸਤਿਕਾਰ ਦੇ ਨਾਲ ਸੰਗਤ ਨੂੰ ਕੀਰਤਨ ਸਰਵਣ ਕਰਵਾਇਆ। ਹੁਣ ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਭਾਈ ਕਨਵਲਜੀਤ ਸਿੰਘ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਰਾਗੀ ਸਿੰਘ ਸਾਹਿਬਾਨ, ਉਹਨਾਂ ਦਾ ਜਥਾ ਸਾਡੇ ਕੋਲ ਪੁੱਜਿਆ ਹੈ। ਗੁਰੂ ਘਰ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ, ਸੰਗਤਾਂ ਵੱਲੋਂ, ਟੈਲੀ ਅਰਦਾਸਾਂ ਵੱਲੋਂ ਜੀਓ ਆਇਆਂ ਨੂੰ ਧੰਨਵਾਦ। ਆਓ ਉਹਨਾਂ ਦੇ ਪਾਸੋਂ 8 ਵਜੇ ਤੱਕ ਰੱਬੀ ਬਾਣੀ ਦੇ ਕੀਰਤਨ ਦਾ ਆਨੰਦ ਮਾਣੀਏ। ਸਤਿਕਾਰਯੋਗ ਭਾਈ ਕਨਵਲਜੀਤ ਸਿੰਘ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪਣੇ ਸਤਿਗੁਰ ਗੈ ਬਲਿਹਾਰ ਹੈ, ਆਗੈ ਸੁਖ ਪਾਛੈ ਸੁਖ ਸਹਿਜਾ ਕਾਰ ਆਨੰਦ ਹਮਾਰਾ। ਸਤਿਗੁਰੂ ਨੇ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਕੀਤੀ, ਆਪਾਂ ਸਾਰਿਆਂ ਨੇ ਮਿਲ ਬੈਠ ਸੰਧਿਆ ਦੇ ਦੀਵਾਨਾਂ ਦੀ ਹਾਜ਼ਰੀ ਭਰੀ। ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ, ਸੱਚੇ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਬਖਸ਼ਿਸ਼ ਕਰਨੀ, ਸਾਡੇ ਸਾਰਿਆਂ ਦੇ ਸਿਰ 'ਤੇ ਮਿਹਰ ਪਰਿਆਤ ਰੱਖਣਾ, ਤਾਂ ਕਿ ਅਸੀਂ ਆਪ ਜੀ ਦੇ ਦਿੱਤੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਕਰਕੇ ਆਪਣੇ ਜੀਵਨ ਨੂੰ ਸਫਲਿਆਂ ਕਰ ਸਕੀਏ। ਕੋਟਾਨ ਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਅਤਿ ਧੰਨਵਾਦ ਸਮੂਹ ਪ੍ਰਬੰਧਕ ਕਮੇਟੀ ਦਾ ਅਤੇ ਸਮੂਹ ਭਾਈ ਸਾਹਿਬਾਨਾਂ ਦਾ, ਭਾਈ ਜਸਵਿੰਦਰ ਸਿੰਘ ਜੀ, ਭਾਈ ਪ੍ਰੇਮ ਸਿੰਘ ਜੀ, ਭਾਈ ਸੱਚਾ ਸਿੰਘ ਜੀ, ਸਭਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਔਰ ਆਪਾਂ ਸਾਰਿਆਂ ਨੇ ਮਿਲ ਬੈਠ ਪ੍ਰੇਮ ਨਾਲ ਬਾਣੀ ਦਾ ਆਨੰਦ ਮਾਣਿਆ ਹੈ, ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ। ਆਓ ਸਾਰੇ ਰਲ ਮਿਲ ਕੇ ਪਾਵਨ ਬਾਣੀ ਅਨੰਦ ਸਾਹਿਬ ਜੀ ਦਾ ਗਾਇਨ ਕਰੀਏ ਜੀ।

ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਏ ਸ਼੍ਰੀ ਹਰਿਕ੍ਰਿਸ਼ਨ ਧਿਆਈਆ ਜਿਸ ਡਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਨ ਦੇ ਆਵੈ ਤਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਤਰ ਪਾਠ ਦੀ ਦਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਤਲਾਈ ਤੇ ਗਵਾਹੀ ਦੇਖ ਕੇ ਅਨੰਡਿਤ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਪਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਪ੍ਰਾਚੀਨ ਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਦੀ ਪਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦੀ ਕਮਾਈ ਕਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਏ ਦੇ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਿੱਤਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਵਾ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਪਿੱਤਰ ਚਰਨਾਂ ਚ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਸ਼ਹਿਨਸ਼ਾਹ ਆਪ ਜੀ ਨੇ ਮਹਾਨ ਕਿਰਪਾ ਕੀਤੀ ਹੈ ਸੰਧਿਆ ਵੇਲੇ ਆਪ ਦੇ ਪਿੱਤਰ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਹੋਏ ਦੀਵਾਨਾਂ ਵਿੱਚ ਸੋਧਾ ਰਾਜ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਜਾਪ ਗੁਰਮਤ ਵਿਚਾਰਾਂ ਆਰਤੀ ਆਰਤੀ ਦੇ ਕੀਰਤਨ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਹੋਇਆ ਸਤਿਗੁਰੂ ਬਾਣੀ ਪੜ੍ਹਦਿਆਂ ਸੁਣਦਿਆਂ ਵਿਚਾਰਦਿਆਂ ਕੀਰਤਨ ਕਰਦਿਆਂ ਕਈ ਅਣਜਾਣੇ ਅਣਜਾਣੇ ਵਿੱਚ ਗਲਤੀਆਂ ਹੋ ਜਾਂਦੀਆਂ ਅਣਜਾਣ ਬੱਚੇ ਸਮਝ ਕੇ ਮੁਆਫ਼ ਕਰਨਾ ਗਾਂ ਵਾਸਤੇ ਸ਼ੁੱਧ ਬਾਣੀ ਪੜ੍ਹ ਸੁਣ ਦਾ ਬਲ ਬਖਸ਼ਿਸ਼ ਕਰਨਾ ਬੜੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਆਪਣੇ ਚਰਨੀ ਲਾਉਣਾ ਆਪਣੇ ਦਰੋਂ ਘਰੋਂ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਕਰਤਾਰਥ ਕਰਨਾ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰਾ ਉਭਰਾ ਤਿੱਤਾ ਲਿਹੋ ਉਬਾਰ ਸਤਿਗੁਰੂ ਸੰਸਾਰ ਵਿੱਚ ਸੁੱਖ ਸ਼ਾਂਤੀ ਅਮਨ ਸਦਭਾਵਨਾ ਮੁਹੱਬਤ ਦੀ ਸਾਂਝ ਬਰਕਰਾਰ ਰੱਖਣੀ ਸਤਿਗੁਰੂ ਬੇਅੰਤ ਸੰਗਤ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਦੇ ਚਰਨ ਪਰਸਰੀਏ ਕਦਮ ਲੇਖੇ ਚ ਲਾਉਣੇ ਸੇਵਾਵਾਂ ਭੇਟਾਵਾਂ ਰਸਤਾਂ ਦਰ ਪ੍ਰਵਾਨ ਕਰਨੀਆਂ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਮਨ ਦੇ ਮਨੋਰਥ ਗੁਰਮਤ ਅਨੁਸਾਰ ਪੂਰੇ ਕਰਨੇ ਸ਼ਹਿਨਸ਼ਾਹ ਜੀ ਸਮੂਹ ਟਹਿਲੀਏ ਸੇਵਾਦਾਰਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਦਰ ਘਰ ਦੀ ਸੇਵਾ ਆਪ ਪ੍ਰਾਪਤ ਕਰਦੇ ਰਹਿਣਾ ਆਪ ਦੀ ਪਿੱਤਰ ਹਜ਼ੂਰੀ 'ਚ ਪੰਚਮ ਕੜਾਹ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਆ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆ ਗਿਆ ਬਖਸ਼ਿਸ਼ ਕਰੋ ਸਤਿਗੁਰੂ ਕਿਰਪਾ ਕਰੋ ਪਵਿੱਤਰ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕਰੋ ਬਖਸ਼ੇ ਹੋਏ ਮੁੱਖ ਵਾਕ ਅਨੁਸਾਰ ਜੀਵਨ ਢਾਲਣ ਦੀ ਦਾਤ ਸੰਸਾਰ ਦੀ ਝੋਲੀ 'ਚ ਪਾ ਕੇ ਨਵਾਜਣਾ ਜੋ ਜੀ ਆਪ ਦੇ ਦਰ ਆਵੇ ਸੋ ਰਾਜੀ ਹੋ ਕੇ ਜਾਵੇ ਸੇਈ ਗੁਰੂ ਦੇ ਪਿਆਰੇ ਮਿਲਣੇ ਜਿਨ੍ਹਾਂ ਦੇ ਮਿਲਿਆ ਆਪ ਦਾ ਪਿੱਤਰ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਪਹੀਆ ਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੇਂ

ਤਿੰਨ ਸਗਲੀ ਚਿੰਤ ਮਟਾਈ, ਗੁਰਬਾਣੀ ਗਾਵੋ ਭਾਈ, ਉਹ ਸਫਲ ਸਦਾ ਸੁਖਦਾਈ। ਕਲਯੁਗ ਮੇਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਿਹਾ ਪੁਕਾਰ, ਨਾਨਕ ਕਹਿ ਸੁਨ ਰੇ ਮਨਾ, ਕਰ ਕੀਰਤਨ ਹੋਏ ਉਧਾਰ। ਨਾਨਕ ਕਹਿ ਸੁਨ ਰੇ ਮਨਾ, ਕਰ ਕੀਰਤਨ ਹੋਏ ਉਧਾਰ। ਸੋ ਕਹੁ ਟਲ ਗੁਰ ਸੇਵੀਐ ਸਹਿਜ ਸੁਪਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ।

ਤਾਪ ਸਭ ਨੱਠ ਗੁਣ ਗੋਬਿੰਦ ਨਿਤ ਗਾਵ। ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ ਪ੍ਰਗਟ ਪਈ।

0: అరగట పైసగలేదుగా అంతర గొర నానకకి వడయాయి. వాహిగురుజీ కా ఖాల్సా, వాహిగురుజీ కీ ఫతహ్. సత్గురుజీ దీ మహాన్ కృపా దే సదకా సంధ్యా దే సుందర దివాన్ సత్గురు దీ పిత్ర హజూరీ విచ సజే ਆਪ ਜੀ ਨੇ ਸਤਿਗੁਰੂ ਦੀ ਗੁਰਬਾਣੀ ਦਾ ਜਾਪ ਸਰਵਣ ਕੀਤਾ, ਗੁਰਮਤਿ ਵਿਚਾਰਾਂ ਸਰਵਣ ਕੀਤੀਆਂ, ਰਾਗੀ ਸਿੰਘ ਸਾਹਿਬਾਨਾਂ ਕੋਲੋਂ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਦਾ ਆਨੰਦ ਮਾਣਿਆ, ਆਏ ਹੋਏ ਜਥੇਦਾਰ ਸਾਡੇ ਸਾਰੇ ਟਹਿਲੀਏ ਸੇਵਾਦਾਰ, ਗੁਰਦੁਆਰਾ ਸਾਹਿਬ ਦੀ ਸਮੁੱਚੀ ਮੈਨੇਜਮੈਂਟ, ਆਸਟ੍ਰੇਲੀਆ ਸਿੱਖ ਐਸੋਸੀਏਸ਼ਨ ਵੱਲੋਂ, ਰੱਬ ਵਰਗੀਆਂ ਸੰਗਤਾਂ ਵੱਲੋਂ ਧੰਨਵਾਦ. ਵਾਹਿਗੁਰੂ ਕਿਰਪਾ ਕਰਨ, ਆਪਣੇ ਦਰੋਂ ਕਰੋ ਸਤਿਗੁਰੂ ਰਹਿਮਤਾਂ ਨਾਲ ਨਵਾਜਣ. ਹਰ ਸ਼ਨੀਵਾਰ, ਹਰ ਐਤਵਾਰ ਅੰਮ੍ਰਿਤ ਵੇਲੇ ਠੀਕ 3 ਵਜੇ ਤੋਂ 4:30 ਵਜੇ ਤੱਕ ਸੰਗਤੀ ਰੂਪ ਅੰਦਰ ਗੁਰੂ ਦੀਆਂ ਸੰਗਤਾਂ ਸੁਖਮਨੀ ਸਾਹਿਬ ਦੀ ਬਾਣੀ ਦਾ ਜਾਪ ਕਰਦੀਆਂ. ਜਿਹਨਾਂ ਗੁਰਮੁਖਾਂ ਕੋਲ ਵਕਤ ਹੋਵੇ ਉਹ ਹਾਜ਼ਰੀ ਭਰ ਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੀ ਖੁਸ਼ੀ ਜਿਹੜੀ ਹੈ ਉਹ ਪ੍ਰਾਪਤ ਕਰੋ. 10 ਤਰੀਕ ਨੂੰ ਸੋਹਣਿਆਂ ਦੇ ਸੁਲਤਾਨ ਮਹਾਂਬਲੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਘਰ ਵਿੱਚ ਮਨਾਇਆ ਜਾ ਰਿਹਾ. ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਸਾਹਿਬ ਦੀ ਖੁਸ਼ੀ ਅਸਾਂ ਸਾਰਿਆਂ ਪ੍ਰਾਪਤ ਕਰਨੀ ਹੈ. ਗੁਰੂ ਘਰ ਵਿੱਚ ਆਈ ਹੋਈ ਸੰਗਤ ਦਾ ਬਹੁਤ ਬਹੁਤ ਧੰਨਵਾਦ. ਸਤਿਗੁਰੂ ਮਨ ਦੇ ਮਨੋਰਥ ਪੂਰੇ ਕਰਨ. ਥੱਲੇ ਪ੍ਰਸ਼ਾਦਾ ਪਾਣੀ ਚੱਲ ਰਿਹਾ ਗੁਰੂ ਕੇ ਲੰਗਰ ਵਿੱਚ. ਆਪਣੀ ਆਪਣੀ ਇੱਛਾ ਮੁਤਾਬਕ ਗੁਰੂ ਕਾ ਲੰਗਰ ਛੱਕ ਕੇ ਗੁਰੂ ਮਹਾਰਾਜ ਜੀ ਦੇ ਘਰ ਦੀ ਖੁਸ਼ੀ ਪ੍ਰਾਪਤ ਕਰੋ. ਹੁਣ ਸਤਿਗੁਰੂ ਜੀ ਦੇ ਪਾਵਨ ਸਵਰੂਪ ਦੀ ਸੇਵਾ ਹੋਵੇਗੀ, ਨਾਲ 16 ਸਾਹਿਬ ਦੀ ਬਾਣੀ ਦੇ ਜਾਪ ਹੋਣਗੇ. ਪਿਆਰ ਸਤਿਕਾਰ ਨਾਲ ਭੁੱਲਾਂ ਦੀ ਖਿਮਾ ਬਖਸ਼ਦੇ ਹੋਏ ਆਗਿਆ ਬਖਸ਼ੋ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.
1: ਸੋਹਿਲਾ ਰਾਗ ਗੌੜੀ ਦੇਵ ਕੀ ਮਹੱਲਾ ਪਹਿਲਾ. ਇੱਕ ਓਅੰਕਾਰ ਸਤਿਗੁਰ ਪ੍ਰਸਾਦ. ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਿਲਾ ਸਿਵਰਹ ਸਿਰਜਣਹਾਰੋ. ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਾਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ. ਨਿਤ ਨਿਤ ਜੀ ਅੜੇ ਸੰਭਾਲੀਨ ਦੇਖੈ ਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸਦਾ ਤੇ ਕਵਣ ਸੁਮਾਰ. ਸੰਵਤ ਸਾਹ ਲਿਖਿਆ ਮਲ ਕਰ ਪਾਵੋ ਤੇਲ, ਦੇਹੋ ਸਜਣ ਅਸੀਂ ਸੜੀਆਂ ਜੋ ਹੋਵੇ ਸਭ ਸੁਮੇਲ, ਕਰ ਕਰੇ ਹੋ ਪਾਹੁਚਾ ਸਦੜਿਨ ਤਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ. ਰਾਗ ਆਸਾ ਮਹੱਲਾ ਪਹਿਲਾ. ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ. ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ. ਵਿਸ ਵਿੱਚ ਅਸੀਆਂ ਘੜੀਆਂ ਪਹਿਰਾਂ, ਥਿਤੇ ਵਾਰੀ ਮਾਹ ਹੋਆ. ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ. ਰਾਗ ਤਨਾ ਸ੍ਰੀ ਮਹੱਲਾ ਪਹਿਲਾ.

ਫੁੱਲਾਂ ਤੋਂ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਪੇਰੀ ਰਹਾਉ। ਸਹਿ ਸਤਵ ਨੈਨ ਨਨ ਨੈਨ ਹੈ ਤੋਹੇ ਕਉ, ਸਹਿ ਸਮੂਰਤ ਨਨਾ ਏਕ ਤੋਹੀ। ਸਹਿਜ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿ ਸਤਵ ਗੰਧ ਇਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਅਣ ਦਿਨੋ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਕਾ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ

ਬਵਖੰਡ ਆਹੇ ਅਵਿਨਾਸੀ ਪਰਕਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡ ਆਹੇ ਹਾਮ ਗਰੀਬ ਮੁਸ਼ਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੜ ਵੱਡਾ ਹੈ ਜਨ ਨਾਨਕ ਨਾਮ ਦਾਰ ਟੇਕ ਹੈ ਹਰ ਨਾਮੇ ਹੀ ਸੁਖਮੰਡਾ ਹੈ।

ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰ ਆਏ ਸ਼੍ਰੀ ਹਰਿ ਕ੍ਰਿਸ਼ਨ ਜੀ ਤੇ ਆਈਏ ਜਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਕਰਨਾ ਉਹਨੇ ਦਾਵੇ ਤਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਏ ਦਸਾਂ ਪਾਤਸ਼ਾਹ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰ ਤੇ ਅੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਾ ਦੇ ਮਾਨ ਨੇ ਤਾਣਾ ਧੰਨ ਟੰਡ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਚਰਨਾ ਕਮਲਾ ਚ ਰਾਸ਼ਟਰ ਦੀ ਬੇਨਤੀ ਹੈ। ਇਸ ਵੇਲੇ ਸੰਧਿਆ ਸਮੇਂ ਦੇ ਦਿਵਾਨ ਸਮਾਪਤੀ ਤੋਂ ਉਪਰੰਤ ਆਪ ਜਿਹੜੇ ਪਾਵਨ ਸਰੂਪਾਂ ਦੀ ਸੇਵਾ ਹੋਏ ਨਾਲ ਨਾਲ ਸੁਹਿਲਾ ਸਾਹਿਬ ਦੇ ਬਾਣੀ ਜਾਪ ਹੋਏ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਜਾਣੇ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ ਆਪ ਜੀ ਬਖਸ਼ਣਹਾਰ ਹੋ ਬਖਸ਼ ਲੈਣਾ। ਅੱਗੇ ਤੋਂ ਸਮਾਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ ਕਿਰਪਾ ਕਰਨੀ ਜੀ ਸਮੂਹ ਸੰਗਤਾਂ ਦੇ ਸਿਰਾਂ 'ਤੇ ਮੇਰੇ ਪ੍ਰਸ਼ਾਦ ਰੱਖਣਾ ਆਪ ਜੀ ਦੀ ਕਿਰਪਾ ਮਹਾਰਾਮ ਸਦਕਾ ਚਾਰ ਪਹਿਰ ਦਿਨਾਂ ਇਸ ਸੁੱਖਾਂ ਨਾਲ ਬਤੀਤ ਹੋਇਆ ਚਾਰ ਪਹਿਰ ਆਣਾ ਹੀ ਆਪਣੇ ਭਾਂਡੇ ਵਿੱਚ ਬਤੀਤ ਕਰਵਾਉਣੀ ਕਿਰਪਾ ਕਰਨੀ ਜੀ। ਅੰਮ੍ਰਿਤ ਵੇਲੇ ਦਰਸ਼ਨ ਨਾਲ ਬਖਸ਼ਿਸ਼ ਕਰਕੇ ਸਮੁੱਚੇ ਸੰਗਤ ਨੂੰ ਨਿਹਾਲ ਕਰਨਾ ਇਸ ਵੇਲੇ ਕਿਰਪਾ ਕਰੋ ਜੀ ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡ ਵਿੱਚ ਆਪਣਾ ਸਤਿਕਾਰ ਆਪ ਕਰਵਾਉਣ ਦੀ ਕਿਰਪਾ ਕਰਨੀ ਜੀ। ਅੰਗ ਸੰਸਾਈ ਨੂੰ ਚੜ੍ਹਦੀ ਕਲਾ 'ਚ ਰੱਖਣਾ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦੇ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ

ਸ਼ਾਮ ਦੂਤ ਤਿਸ ਨਿਕਟਨ ਆਵੇ, ਸਾਧ ਸੰਗ ਹਰ ਕੀਰਤਨ ਗਾਵੇ, ਸਗਲ ਮਨੋਰਥ ਤਾਕੇ ਪੂਰਨ, ਜੋ ਸ਼੍ਰਾਵਣੀ ਪ੍ਰਭ ਕਾ ਜਸ ਸੁਣਾ। ਤੂੰ ਸਭਨਾ ਕੋ ਸਭ ਕੋ ਤੇਰਾ, ਸਾਚੇ ਸਾਹਿਬ ਗੈਥ ਗੰਭੀਰਾ, ਕਹੋ ਨਾਨਕ ਸੇਈ ਜਨਯੂ ਤਮ, ਜੋ ਭਾਵੇ ਸੁਆਮੀ ਤੁਮ ਮਨਾ, ਮਾਰੂ ਮਹੱਲਾ ਪੰਜਵਾ, ਪ੍ਰਭ ਸਮਰਾ।

ਮਹੱਲੇ ਪਹਿਲੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਮਨ ਪੁਰਖ ਧਿਆਏ ਵਰਦਾਤਾ ਸੰਤ ਸਹਾਰ ਸਦਾ ਬਖਿਆਤਾ ਤਾਸ ਚਰਨ ਲਹਿਰ ਦੇ ਵਸਾਇਓ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਇੱਕ ਮਨ ਪੁਰਖ ਧਿਆਏ ਵਰਦਾਤਾ ਸੰਤ ਸਹਾਰ ਸਦਾ ਬਖਿਆਤਾ ਤਾਸ ਚਰਨ ਲਹਿਰ ਦੇ ਵਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ।

ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵਿਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ

ਤਾਂ ਸਰਵ ਸੁਖ ਪਾਵਹੇ ਮੇਰੇ ਮਨ। ਇੱਛਾ ਪੂਰਕ ਸਰਵ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਤੇਨਾ। ਸੋ ਐਸਾ ਹਰ ਧਿਆਈਆ ਮੇਰੇ ਜੀਅੜੇ, ਤਾਂ ਸਰਵ ਸੁਖ ਪਾਵਹੇ ਮੇਰੇ ਮਨ। ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ ਨਿਤ।

ਸਿਮਰਨ ਪਇਆ ਤਾਂ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਣਾ। ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ। ਜਾ ਹਰ ਸਿਮਰਨ ਪਇਆ ਤੈ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਣਾ। ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਚੌਥਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਆ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹੇ ਮੇਰੇ ਮਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਗਰੀਬ ਨਿਵਾਸ ਸ਼ਬਦ ਗੁਰੂ ਗਰੀਬ ਨਿਵਾਸ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਜੋ ਸਮੁੱਚੀ ਮਾਨਵਤਾ ਨੂੰ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ, ਇਹ ਪਵਿੱਤਰ ਸ਼ਬਦ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਧਨਾਸਰੀ ਰਾਗ ਦਾ ਸ਼ਬਦ ਹੈ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 669 670 ਉੱਤੇ ਸੁਭਾਏਮਾਨ ਹੈ। ਸਤਿਗੁਰੂ ਕਿਰਪਾ ਕਰਨ ਆਪਣੇ ਦੱਸੇ ਹੋਏ ਅਰਸੇ ਮੁਤਾਬਕ ਸਾਨੂੰ ਜੀਵਨ ਜੀਵਨ ਦੀ ਜੁਗਤ ਪਾਤਸ਼ਾਹ ਬਖਸ਼ਿਸ਼ ਕਰਨ। ਕੋਟਾਨ ਕੋਟਾਨ ਸ਼ੁਕਰ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਸਾਡੀ ਝੋਲੀ ਵਿੱਚ ਅੰਮ੍ਰਿਤ ਵੇਲੇ ਦੀ ਦਾਤ ਪਾਈ, ਨਾਮ ਵਿੱਚ ਰੰਗੀਆਂ ਹੋਈਆਂ ਰੂਹਾਂ ਨੇਮ ਅਨੁਸਾਰ ਸੱਚੇ ਪਾਤਸ਼ਾਹ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਹਾਜ਼ਰੀ ਭਰਨ ਵਾਸਤੇ ਹਾਜ਼ਰ ਹੋਈਆਂ, ਸਤਿਗੁਰੂ ਦੀ ਕੀਰਤੀ ਕਰਨ ਵਾਸਤੇ ਹਾਜ਼ਰ ਹੋਈਆਂ, ਦੋਵੇਂ ਹੱਥ ਜੋੜ ਕੇ ਜਿੱਥੇ ਗੁਰੂ ਕੀ ਸੰਗਤ ਦਾ ਧੰਨਵਾਦ ਕਰਦੇ ਹਾਂ, ਉੱਥੇ ਦਿਲ ਦੀ ਗਹਿਰਾਈ ਵਿੱਚੋਂ ਵੇਦਨਾ ਹੈ ਕਿ ਸਤਿਗੁਰੂ ਐਸੀ ਕਿਰਪਾ ਤੁਹਾਡੇ 'ਤੇ ਤੁਹਾਡੇ ਪਰਿਵਾਰਾਂ 'ਤੇ ਬਣਾਈ ਰੱਖਣ। ਪਾਤਸ਼ਾਹ ਦੇ ਪਵਿੱਤਰ ਚਰਨਾਂ 'ਚ ਹਾਜ਼ਰੀ ਭਰ ਕੇ ਸਵਾਸਾਂ ਰੂਪੀ ਪੂੰਜੀ ਨੂੰ ਅਸੀਂ ਸਾਰੇ ਸਫਲਾ ਬਣਾਉਂਦੇ ਰਹੀਏ। ਬਹੁਤ ਬਹੁਤ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ। ਆਓ ਮਿਲ ਕੇ ਸਾਰੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕੀਰਤੀ ਕਰੀਏ, ਉਹਦੇ ਸਿਮਰਨ ਵਿੱਚ ਜੁੜੀਏ, ਨਿਤਨੇਮ ਵਿੱਚ ਜੁੜੀਏ। ਇੱਕ ਵਾਰ ਫਿਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਹਿ ਭਉ ਗੁਰਪ੍ਰਸਾਦ ਜਪ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ,
ਨਾਨਕ ਹੋਸੀ ਪੀ ਸੱਚ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚਾ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਭੁੱਖਿਆ

ਹੁਕਮੀ ਹੋਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਹੁਕਮੇ ਜੇ

0: ਕੋਟ
1: ਕਦੀ ਕੋਟੀ ਕੋਟ ਕੋਟ
0: ਦੇਂਦਾ ਦੇ ਲੈਂਦੇ ਤਕ ਪਾਹੇ
1: ਜਗੰਤਰ ਖਾਈ ਖਾਏ
0: ਹੁਕਮੀ ਹੁਕਮ ਚਲਾਏ ਰਾਹ
1: ਨਾਨਕ ਵਿਕਸੇ ਵੇ ਪਰਵਾਹ
0: ਸਾਚਾ ਸਾਹਿਬ ਸਾਚ ਨਾਇ ਪਾਖਿਆ ਪਾਉ ਅਪਾਰ
1: ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾ
0: ਫੇਰ ਕਾ ਅੱਗੇ ਰੱਖੀ।

0: ਆਪੇ ਆਪ ਨਿਰੰਜਨ ਸੋਏ।
1: ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ।
0: ਸੁਣੀਏ ਮੰਡਖੇ ਪਾਓ, ਦੁੱਖ ਪਰ ਹਰ ਸੁਖ ਕਰ ਲੈ ਜਾਏ।
1: ਗੁਰਮੁਖ ਨਾਦ, ਗੁਰਮੁਖ ਵੇਦ।

0: ਕਹੇ ਪਿਛੇ ਪਛਤਾਏ।
1: ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾਵੈ ਕਰਨ ਵਿਚਾਰ।
0: ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ।
1: ਮੰਨਾ ਸੁਰਤ ਹੋਇਆ ਮਨ ਬੁੱਧ, ਮੰਨਾ ਸਗਲ ਭਵਨ ਕੀ ਸੁਧ।

0: ਜੋਤ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਉ
0: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ
1: ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ
0: ਅਸੰਖ ਸੂਰ ਮੋਹ ਪਗਸਾਰ ਅਸੰਖ ਮੋਣ ਲਿਵਲਾਏ ਤਾਰ
1: ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ
0: ਜੋ ਤੁਦ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਕੋਰ
0: ਅਸੰਖ ਅਮਰ ਕਰ ਜਾਏ ਜੋਰ ਅਸੰਖ ਅਲਵੜਾ ਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ
1: ਅਸੰਖ ਕੁੜਿਆਰ ਕੁੜੇ ਫਿਰਾਏ ਅਸੰਖ ਮਲੇਚ ਮਲ ਪਖਾਏ
0: ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਤ ਕਹਾ ਵਿਚਾਰ
1: ਵਾਰਿਆ ਨ ਜਾਵਾ ਇੱਕ ਵਾਰ ਜੋ ਤੁਤ ਪਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਨਾਮ ਅਸੰਖ ਤਾਵ ਅਗਮ ਅਗਮ ਅਸੰਖ ਲੋਏ
1: ਅਸੰਖ ਕਹੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ
0: ਅਖਰੀ ਲਿਖਣ

0: ਲਗਾ ਤੀਰਥ ਮਲਨਾਉ।
1: ਸਭ ਗੁਣ ਤੇਰੇ ਮਨਾਈ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ।
0: ਸਵਸਥ ਆਤ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨਚਾਓ।
1: ਕਵਣ ਸੁਵੇਲਾ ਭਗਤ ਕਵਣ, ਕਵਣ ਸਿਧ ਕਵਣ ਵਾਰ।

0: ਅਮੁੱਲ ਆਵੇ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲ ਸਮਾਏ
1: ਅਮੁੱਲ ਤਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ
0: ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਹੁਰਮਾਨ
1: ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਮਲਾਏ
0: ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆ।

0: ਕੇਤੇ ਕਾਨ ਮਹੇਸ਼,
1: ਕੇਤੇ ਬਰਮੇ ਘਾਟ ਘੜੀਆ ਰੂਪ ਰੰਗ ਕੇ ਵੇਸ,
0: ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ,
1: ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ,
0: ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ,
1: ਕੇਤੇ ਦੇਵਤਾ ਨਮਨ ਕੇਤੇ ਕੇਤੇ ਰਤਨ ਸਮੁੰਦ,
0: ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ,
1: ਕੇਤੀਆਂ ਸੁਰਤੀ ਸੇਵਾ ਕੇਤੇ ਨਾਨਕ ਅੰਤ ਨਾ ਅੰਤ,
0: ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋਲ ਆਨੰਦ,
1: ਧਰਮ ਖੰਡ ਕੀ ਬਾਣੀ ਰੂਪ ਤਿੱਥਾ ਘਾਟ ਘੜੀਆ ਬਹੁਤ ਅਨੂਪ,
0: ਆਖੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ,
1: ਤਿੱਥਾ ਘੜੀਆ ਸੁਰਤ ਮਤ ਮਨ ਬੁੱਧ।

0: ਮਰੇ ਨ ਠਾਕੇ ਜਾਹੇ ਜਨਕਾਰਾ ਵਸਾ ਮਨ ਮਾਹੇ
1: ਜਿਥੇ ਭਗਤ ਵਸੇ ਕੇ ਲੋਇ ਕਰੇ ਅਨੰਦ ਸੱਚਾ ਮਨ ਸੋਏ
0: ਸਤ ਖੰਡ ਵਸਾ ਨਿਰੰਕਾਰ ਕਰ ਕਰ ਵੇਖਾ ਨਦਰ ਨਿਹਾਲ
1: ਜਿਥੇ ਖੰਡ ਮੰਡਪ ਮੰਡ ਜੇ ਕੋ ਕਥੇ ਤਾ ਅੰਤ ਨਾ ਅੰਤ
0: ਜਿਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਦੇਵਾ ਤਿਵ ਕਾਰ
1: ਵੇਖੇ ਵਿਖਸੇ ਕਰ ਵਿਚਾਰ ਨਾਨਕ ਕਤਨਾ ਕਰਨਾ ਸਾਰ
0: ਜਤ ਪਹਾਰਾ ਧੀਰਜ ਸੁਨਿਆਰ ਅਹਿਰਣ ਮਤ ਵੇਦ ਹਥਿਆਰ
1: ਪਾਂਡਾ ਪਾਓ ਅੰਮ੍ਰਿਤ
0: ਕਲੀਆ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ

0: ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਮ ਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
1: ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ

ਸਾਚੇ ਅਖਲ ਤਰ।

ਆਦਾਦ ਰੂਪ ਨਾਥ ਮੁਰਤ ਜੋਨ ਪੁਰਖ ਪਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨਕਾਲ ਨਾਮ ਨਾਮ ਜਤ ਚੱਕ ਰੂਪ ਰੰਗ ਨਾ ਰੇਖ।

0: ਵੇਖ
1: ਅਨਾਮ ਕਾਮ ਗਾਟ
0: ਅਨਾਥੇ ਪਰਮਾਥੇ ਆਜੋ ਨੀਆ ਮੋਨੀ
1: ਨਾ ਰਾਗੀ ਨਾ ਰੰਗੀ ਨਾ ਰੂਪੀ ਨਾ ਰੇਖੇ
0: ਅਕਰਮਵਾ ਪਰਮਵਾ ਗੰਜੇ ਅਲੇਖੇ
1: ਭੁਜੰਗ ਪ੍ਰਿਆ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ
0: ਅਗੰਜੁਲਾ ਨਾਮੇ ਸਮਸਤੁਲ ਨਿਵਾਸੇ
1: ਨਿਰਕਾਮੰਗ ਵਿਭੂਤੇ ਸਮਸਤੁਲ ਸਰੂਪੇ
0: ਕਰਮੰ ਪ੍ਰਣਾਸੀ ਸੁਤਰਮੰ ਪ੍ਰਭੂਤੇ
1: ਸਦਾ ਸਚਿਦਾਨੰਦ ਸਤਰੰਗ ਪ੍ਰਣਾਸੀ
0: ਕਰਿਮਲ ਕੋ ਨਿੰਦਾ ਸਮਸਤੁਲ ਨਿਵਾਸੀ
1: ਅਜਾਇਬ ਵਿਭੂਤੇ ਗਜਾਇਬ ਗਨੀ ਮੇ
0: ਹਰਿਯੰ ਕਰਿਯੰ ਕਰੀਮੁਲ ਰਹੀਮੇ।

0: ਹਿਕਮਤ ਕਹੁ ਨ ਦੇਖੇ ਤੇ ਪ੍ਰਾਣ ਪਤੀ ਕੇ
1: ਸ੍ਰੀ ਭਗਵਾਨ ਕੀ ਪਾਏ ਕਿਰਪਾ ਉਤੇ ਰਤੀ ਬਿਨੇ ਰਤੀ ਕੇ
0: ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ
2: ਕੋਟ ਕੁਰੰਗ ਕੁਰੰਗ ਸੇ ਕੁਗਦ ਪਾਉਣ ਕੇ ਗੌਣ ਕੋ ਜਾਤ ਨਿਵਾਰੇ
0: ਆਹੀ ਜਾਣ ਕੇ ਪੂਪ ਪਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ
2: ਇਤੇ ਭਏ ਤੋ ਕਾ ਪਏ ਪੂਪ ਅੰਤ ਕੋ ਨਾ ਗਈ ਪਾਏ ਪਧਾਰੇ
0: ਦੇਖੇ

0: ਵਾਹਿ ਗੁਰੂ ਜੀ ਕੀ ਫਤਿਹ।
1: ਆਨੰਦ ਸਾਹਿਬ ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ,
0: ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ,
1: ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ,
0: ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ,
1: ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ,
0: ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ,
1: ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ,
0: ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ,
1: ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ,
0: ਕਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ,
1: ਸਾਚੇ ਸਾਹਿਬ ਕਿਆ ਨਾਹੀ ਘਰ ਤੇਰਾ,
0: ਕਰਤਾ ਤੇਰੇ ਸਭ ਕਿਛ ਜਿਸੇ ਵੇ ਸੋ ਪਾਵੇ,
1: ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ,
0: ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ,
1: ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ,
0: ਸਾਚਾ ਨਾਮ ਮੇਰਾ ਆਧਾਰੋ,
1: ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ,
0: ਕਰਸਾਨ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ,
1: ਸਦਾ ਕੁਰਬਾਨ ਕੀਤਾ ਗੁਰੂ ਬਿਟਹੋ ਜਿਸ ਦੀਆਂ ਇਹ ਵਡਿਆਈਆਂ,
0: ਕਹੇ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ,
1: ਵਾਜੇ ਪੰਚ ਸ਼ਬਦ ਤਿਤ ਘਰ ਸਪਾਗਿਆ, ਘਰ ਸਪਾਗਿਆ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ,
0: ਪੰਚ ਦੂਤ ਉਦਵਾਸ ਕੀਤੇ ਕਾਲ ਕੰਟ ਕੁਮਾਰਿਆ,
1: ਤੁਰ ਕਰਮ ਪਾਇਆ ਤੁਧ ਜਿਨ ਕੋਸੇ ਨਾਮ।

0: ਸਨੋ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ
1: ਕਹੇ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰੀਆ
0: ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ
1: ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ
0: ਕਰ ਕਿਰਪਾ ਕਿਲਵਹਿ ਕੱਟੇ ਗਿਆਨ ਅੰਜਨ ਸਾਰਿਆ
1: ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸਭ ਸੱਚੇ ਸਵਾਰਿਆ
0: ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ
1: ਬਾਬਾ ਜੀਸੂ ਦੇ ਸੋਈ ਜਨ ਪਾਵੇ
0: ਪਾਵੇ ਤਾਂ ਸੋ ਜਨ ਦੇਹ ਜਿਸਨੋ ਹੋਰ ਕਿਆ ਕਰੇ ਬੇਚਾਰੀਆ
1: ਪਰਮ ਭੁਲੇ ਫਿਰੇ ਦੇ ਦਿਸਿਕ ਨਾਮ ਲਾਗ ਸਵਾਰਿਆ
0: ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਪਾਣਾ ਪਾਵੇ
1: ਕਹੇ ਨਾਨਕ ਜਿਸੇ ਪਿਆਰੇ ਸੋਈ ਜਨ ਪਾਵੇ
0: ਆਪੋ ਸੰਤ ਪਿਆਰੇ ਉਹ ਅਕਥ ਕੀ ਕਰੇ ਕਹਾਣੀ
1: ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ
0: ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ
1: ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ
0: ਕਹੇ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ
1: ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ
0: ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ
1: ਇਹ ਮਾਇਆ ਮੋਹਣੀ ਜਿਨ ਏਤ ਪਰਮ ਭੁਲਾਇਆ
0: ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੌਲੀ ਪਾਈਆ
1: ਕੁਰਬਾਨ ਕੀਤਾ ਤਿਸੇ ਵਿਟੋ ਜਿਨ ਮੋਹ ਮਿਠਾ ਲਾਇਆ
0: ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ
1: ਇਹ ਮਨ ਪਿਆਰਿਆ।

0: ਮਿਲਾਈਏ ਸੇ ਹਰ ਹਰ ਸਦਾ ਥਿਆਵੇ
1: ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ
0: ਹੈ ਨਾਨਕ ਸੱਚੇ ਸਾਹਿਬ ਜਿਉ ਪਾਵੇ ਤਿਵੇ ਚਲਾਵੇ
1: ਓ ਸੋਇਲਾ ਸ਼ਬਦ ਸੁਹਾਵਾ ਸਦਾ ਸੋਇਲਾ ਸਤਿਗੁਰੂ ਸੁਣਾਇਆ
0: ਇਹੋ ਤਿਨ ਕੈ ਮਨ ਵਸਿਆ ਜਿਨ ਤੁਰੋ ਲਿਖਿਆ ਆਇਆ
1: ਇੱਕ ਫਿਰੇ ਕਨੇਰੇ ਕਰੇ ਗਲਾ ਗਲੀ ਕਿਨੇ ਨਾ ਪਾਇਆ
0: ਕਹਿ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਣਾਇਆ
1: ਹੋਏ ਤੋ ਏਸੇ ਜਨਾ ਜਿਨੀ ਹਰ ਧਿਆਇਆ
0: ਹਰ ਧਿਆਇਆ ਪਵਿੱਤ ਹੋਵੇ ਗੁਰਮੁਖ ਜਿਨੀ ਧਿਆਇਆ
1: ਪਵਿੱਤ ਮਾਤਾ ਪਿਤਾ ਕੁਟੰਬ ਸਾਹਿ ਸੁਪੇ ਸੰਗ ਸਵਾਈਆ
0: ਕਹਿ ਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
1: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
0: ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ
1: ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ
0: ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਤੋਥਾ ਜਾਏ
1: ਮਨ ਤੋ ਉਹ ਸਬਦ ਲਾਗੋ ਹਰ ਸੁਰ ਹੋ ਚਿਤ ਲਾਏ
0: ਕਹਿ ਨਾਨਕ ਗੁਰ ਪ੍ਰਸਾਦ ਦੀ ਸਹਿਜ ਉਪਜੈ ਇਹੋ ਸਹਿਸਾ ਇਵਜਾਏ।

0: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ
1: ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲ
0: ਗੁਰ ਕੇ ਚਰਨ ਹਿਰਦੇ ਤਿਆਏ ਅੰਤਰ ਆਤਮੈ ਸਮਲ
1: ਆਪ ਛੱਡ ਸਦਾ ਰਹੇ।

0: ਵੇਖਿਆ ਜਾਏ,
1: ਹਰੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ,
0: ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ,
1: ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ।

0: ਅਮਰਤ ਸਦਾ ਰੋ ਹਰ ਰੰਗ ਜਪਿਓ ਸਾਰਿਕ ਪਾਣੀ।
1: ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ,
0: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ।
1: ਬਾਣੀ ਤਾਂ ਕੱਚੀ ਸਤਿਗੁਰ ਬਾਚੋ ਹੋਰ ਕੱਚੀ ਬਾਣੀ,
0: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਗ ਬਖਾਣੀ।
1: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੁ ਨ ਜਾਣੀ,
0: ਚਿੰਤ ਜਿਨ ਕਾ ਹਿਰਲਿਆ ਮਾਇਆ ਬੋਲਣ ਪਏ ਰਬਾਣੀ।
1: ਕਹੇ ਨਾਨਕ ਸਤਿਗੁਰੂ ਬਾਚੋ ਹੋਰ ਕੱਚੀ ਬਾਣੀ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ।
2: ਸ਼ਬਦ ਰਤਨ ਹੈ ਹੀਰਾ ਜਿਤ ਜੜਾਓ,
1: ਸੇਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ
2: ਵਰਤਾਏ, ਆਪ ਵੇਖੇ ਗੁਰਮੁਖ ਕਿਸੈ ਬੁਝਾਏ,
1: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ।

0: ਅੰਦਸੇ ਸਤਗੁਰ ਮਿਲਿਆ ਦਿਵ ਦ੍ਰਿਸ਼ਟ
1: ਹੋਏ ਇਹ ਸਰਵਨੋ ਮੇਰੇ ਓ ਸਾਚੇ ਸੁਣੇ ਨੂੰ ਪਠਾਏ
0: ਸਾਚਾ ਸੁਣਨਾ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ
1: ਜਿਸ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ
0: ਸਚ ਅਲਖ ਵਿਡਾ।

0: ਤਗਾਦ ਅਦਵੈਕ ਸਪੂਤ ਪਵਿਕ ਪਵਾਨ ਅਪੈ ਹੈ
1: ਅੰਤ ਬੀਨ ਨਾਤਮ ਆਪ ਦਾਗ ਦੋਗ ਸ਼ਿਦਰ ਸ਼ੇ ਹੈ
0: ਲੋਗਨ ਕੇ ਕਰਤਾ ਹਰਤਾ ਜਲ ਮੈਂ ਥਲ ਮੈਂ ਪਰਤਾ।

ਤੇ ਮੁਖ ਚਾਰ ਬਤਾਇਓ ਲੋਕ ਚਤਰ ਦਸ ਖੇਲ ਰਚਾਇਓ ਬਹੁਰ ਆਪ ਹੀ ਬੀਚ ਮਿਲਾਇਓ ਪੂਤ ਭਵਿਕ ਭਵਾਨ ਕਹਾਣੀ ਕਟ ਕਟ ਕੇ ਪਟ ਪਟ ਕੀ ਜਾਨੀ ਸਰਬ ਜੋਤ ਕੇ ਬੀਜ ਸਮਾਨਾ ਸਬੂ ਸਰਬ ਠੌਰ ਪਹਿਚਾਨਾ ਰਹਿਤਨ ਕਾਲ ਸਰੂਪਾ ਲੱਖ ਪੁਰਖ ਅਭਿਗਤ ਅਬਦੂ

0: ਇਕ ਚਿਤ ਜੈ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਸੰਤ ਕੀ ਵਾਰ, ਮਹਲ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੇ ਹੋ ਹਰਿਆ ਭਾਈ।
1: ਕਰਮ ਲਗਨ ਤੇ ਪਾਈਐ ਰਤ ਸੁਹਾਈ,
0: ਵੰਤ੍ਰਿਣ ਤ੍ਰਿਵਣ ਮੌਲਿਆ।

0: ਲਖਮੀ ਤੋਟ ਨਾ ਆਵਈ ਖਾਏ ਖਰਚ ਰਹੰਦਾ
1: ਲੱਖ ਚੌਰਾਸੀ ਮੇਦਨੀ ਸਭ ਸੇਵ ਕਰੰਦਾ
0: ਏ ਵੈਰੀ ਮਿੱਤਰ ਸਭ ਕੀ ਤਿਆਨ ਮੰਗੇ ਮੰਦਾ
1: ਏਕਾ ਕੋਈ ਨਾ ਪੁੱਛਈ ਜਾੜ ਬਖਸ਼ੰਦਾ
0: ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ
1: ਸਵੇ ਕਾਜ ਸਵਾਰੀਏ ਜਾ ਤੁਧ ਪਾਵੰਦਾ
0: ਹੇ ਰਵ ਹੇ ਸਸ ਹੇ ਕਰਨਾ ਨਿਧ ਮੇਰੀ ਅਭੈ ਬਿਨਤੀ ਸੁਣ ਲੀਜੈ
1: ਔਰ ਨਾ ਮੰਗਤ ਹੋ ਤੁਮ ਤੇ ਕਛ ਚਾਹਤ ਹੋ ਚਿਤ ਮੈਂ ਸੋਈ ਕੀਜੈ
0: ਸ਼ਸਤਰਨ ਸੋ ਅਤ ਹੀਰਨ ਪੀਤਰ ਜੂਝ ਮਰੋ ਕਹਿ ਸਾਜ ਭਤੀਜੈ
1: ਸੰਤ ਸਹਾਇ ਸਦਾ ਜਗ ਮਾਏ ਕਿਰਪਾ ਕਰ ਸਿਆਮ ਇਹ ਵਰ ਜੀਜੈ
0: ਦੇਸ਼ ਵਾ ਬਰਮੋਏ ਹੈ ਸ਼ੁਭ ਕਰਮਨ ਤੇ ਕਭੂ ਨਾ

0: ਜਾਕਾ ਕੀਆ ਸਭ ਕੁਛ ਹੋਏ, ਤਿਸ ਦੇ ਬਾਹਰ ਨਾਹੀ ਕੋਏ।
1: ਕਹੋ ਬਿਨੰਤੀ ਆਪਣੇ ਸਤਿਗੁਰ ਪਾਹੇ, ਕਾਜ ਤੁਮਾਰੇ ਦੇਹ ਨਿਭਾਏ ਰਹਾਓ।
0: ਸਭ ਤੇਉ ਜਾਕਾ ਦਰਬਾਰ, ਸਗਲ ਭਗਤ ਜਾਕਾ ਨਾਮ ਧਾਰ।
1: ਸਰਬ ਵਿਆਪਤ ਪੂਰਨ ਤਨੀ, ਜਾਕੀ ਸੋਭਾ ਘਟ ਘਟ ਬਣੀ।
0: ਜਿਸ ਸਿਮਰਤ ਦੁਖ ਡੇਰਾ ਡਹੇ, ਜਿਸ ਸਿਮਰਤ ਜਮ ਕਿਛ ਨਾ ਕਹੇ।
1: ਜਿਸ ਸਿਮਰਤ ਹੋਤ ਸੂਕੇ ਹਰੇ, ਜਿਸ ਸਿਮਰਤ ਦੂਬਤ ਪਹਾਂਤਰੇ।
0: ਸੰਤ ਸਭਾ ਕੋ

0: ਗੁਰਦੇਵ ਸਖਾ ਗਿਆਨ ਭੰਜਨ ਗੁਰਦੇਵ ਬੰਦਿਤ ਸਹੋਦਰਾ
1: ਗੁਰਦੇਵ ਦਾਤਾ ਹਰ ਨਾਮ ਉਪਦੇਸੈ ਗੁਰਦੇਵ ਮਤ ਨਿਰੋਦਰਾ
0: ਗੁਰਦੇਵ ਸਾਂ ਸਦ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ
1: ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਨ ਪਰਾ
0: ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ
1: ਗੁਰਦੇਵ ਆਦਿ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪੁਦਰਾ
0: ਗੁਰਦੇਵ ਸੰਗਤ ਪ੍ਰਭ ਮੇਰ

দান তোমরা অন্ত উচেতে।

ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਣਾਏ ਜੀਓ ਮੈਂ ਆਸਾ ਰੱਖੀ ਚਿੱਤ ਮੇ ਮੇਰਾ ਸਭੋ ਦੁੱਖ ਗਵਾਏ ਜੀਓ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਨ ਦਿਨ ਨੀਤ ਖੋਲ ਕਪਟ ਗੁਰਮੇਲੀਆ ਨਾਨਕ ਹਰ ਸੰਗ ਮੀਤ ਸੋ ਕਹੁ ਟਲ ਗੁਰ ਸੇਵੀਐ ਅਹਿਣਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕਹਿ ਵਸ ਹੈ ਕਾਮ ਤੇਨਾ ਸੋ ਐਸਾ ਹਰ ਧਿਆਈਆ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਵਹੇ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕਹਿ ਵਸ ਹੈ ਕਾਮ ਤੇਨਾ ਸੋ ਐਸਾ ਹਰ ਧਿਆਈਆ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਵਹੇ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਆ ਹਰ

ਸਿਮਰਨ ਪਾਇਆ ਤੈ ਉਪਾਦ ਗਤ ਕੀਨੀ ਵੱਢ ਭਾਗੀ ਹਰ ਜਪਣਾ ਜਨ ਨਾਨਕ ਕੋ ਗੁਰ ਏ ਮਤ ਦੀਨੀ ਜਪ ਹਰ ਭਵਜਲ ਤਰਨਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਵਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹਾਂ ਦੇ ਪਾਤਸ਼ਾਹ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਾਨ ਸ਼ੁਕਰ ਹੈ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਦੀ ਸਾਨੂੰ ਦਾਤ ਬਖਸ਼ਿਸ਼ ਕੀਤੀ। ਨਾਮ ਵਿੱਚ ਭਿੱਜੀਆਂ ਹੋਈਆਂ ਰੂਹਾਂ ਨੇ ਸੰਗਤੀ ਰੂਪ ਅੰਦਰ ਨਿਤਨੇਮ ਦੀਆਂ ਪਾਵਨ ਬਾਣੀਆਂ ਦਾ ਜਾਪ ਕੀਤਾ, ਹੋਰ ਬਹੁਤ ਸਾਰੀ ਬਾਣੀ ਪੜ੍ਹੀ। ਸਤਿਗੁਰੂ ਕਿਰਪਾ ਕਰਨ, ਸਾਰੀ ਸੰਗਤ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਨਾ। ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ ਕਿ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਸੇਵਾ ਕਰਦਿਆਂ ਲਗਭਗ 25 ਸਾਲਾਂ ਦੇ ਕਰੀਬ ਸਮਾਂ ਗੁਜ਼ਰ ਗਿਆ। ਜਿਹੜਾ ਪਿਆਰ, ਜਿਹੜਾ ਸਤਿਕਾਰ ਤੁਸੀਂ ਇੱਥੇ ਬਖਸ਼ਿਸ਼ ਕੀਤਾ, ਜਿੰਨਾ ਚਿਰ ਸਾਹਾਂ ਦੀ ਪੂੰਜੀ ਜਿਸਮ ਵਿੱਚ ਚੱਲਦੀ ਰਹੇਗੀ, ਤੁਹਾਡੇ ਪਿਆਰ ਦਾ ਰਿਣੀ ਰਹਾਂਗਾ, ਤੁਹਾਡੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦਾ ਰਹਾਂਗਾ। ਲਗਭਗ 8-10 ਦਿਨ ਦੀ ਹੋਰ ਸੇਵਾ, ਅਗਲੇ ਹਫ਼ਤੇ ਐਤਵਾਰ 17 ਤਰੀਕ ਨੂੰ ਆਪ ਜੀ ਤੋਂ ਖੁਸ਼ੀ ਲਈ ਜਾਵੇਗੀ। ਵਾਹਿਗੁਰੂ ਕਿਰਪਾ ਕਰਨ, ਤੁਹਾਡਾ ਸਾਡਾ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਸਾਂਝਾ ਰਹੇ, ਗੁਣਾਂ ਦੀ ਸਾਂਝ ਬਰਕਰਾਰ ਰਹੇ, ਇਹ ਮੇਰੀ ਬੇਨਤੀ ਹੈ। ਇੱਕ ਵਾਰ ਫਿਰ ਸਾਰੇ ਗੁਰੂ ਕੇ ਪਿਆਰਿਆਂ ਕੋਲੋਂ ਖਿਮਾ ਮੰਗਦਾ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ

0: ਜੋ ਮਰ ਜੰਮੈ ਸੋ ਕਚਨ ਕੁਝ ਮਹਿਲਾ ਪਹਿਲਾ।
1: ਬੜੀ ਵੜਿਆਈ ਜਾ ਵੱਡਾ ਨਾਮ, ਬੜੀ ਵੜਿਆਈ ਜਾ ਸਚਨਿਆ, ਬੜੀ ਵੜਿਆਈ ਜਾ ਨਚ ਥਾਓ, ਬੜੀ ਵੜਿਆਈ ਜਾਣੇ ਲਾਓ, ਬੜੀ ਵੜਿਆਈ ਬੁਝੇ ਸਪਹਾਓ।

ਲਿਖਣਾ ਵਿਦਰੋਂ ਵਾਲਿਆ ਤੇ ਸੱਚੀ ਸਚਨ ਬੜੈ ਚੁਣੋ ਅਕੜ ਮਾਲਿਆ ਥਾਵਨ ਪਾਣ ਕੁੜਿਆ ਮੋਹ ਕਾਲੇ ਦੋ ਜੁਗ ਚਾਲਿਆ ਤੈਨਾ ਤਿਸੇ ਚੁਣਗੇ ਹਾਰ ਗਏ ਸੀ ਠਗਣ ਵਾਲਿਆ ਲਿਖਣਾ ਵੇ ਧਰਮ ਵਾਲਿਆ ਲਿਖਣਾ ਵੇ ਧਰਮ ਵਾਲਿਆ।

ਸਿਰ ਸ਼ਾਹੀ ਪਾਈ ਮੋਰ ਖੰਧੇ ਪਤ ਗਵਾਈ ਬਿਨ ਨਾਵੇ ਕਿਸ ਥਾਂ ਨਾ ਪਾਈ ਰਹਿ ਬਾਣੀ ਮਣੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਸਤ

ਸੱਜੇ ਕਰੇ ਪਿਆਰ ਧਰਮੀ ਧਰਮ ਕਰੇਗਾ ਵਾਹੇ ਮੰਗੇ ਮੁਖ ਦੁਆਰ ਜਦੀ ਸਦਾਵੇਂ ਜੁਗਤ ਨਾ ਜਾਣੇ ਛੱਡ ਵਹਿ ਘਰਬਾਰ ਸਭ ਕੋ ਪੂਰਾ ਆਪ ਹੋਵੇ ਘਟ ਨਾ ਕੋਈ ਆਖੇ ਪਤ ਪ੍ਰਮਾਣਾ।

0: ਹੋਇਆਂ ਪੁਰਲਾਂ ਦੀ ਖੇਮਾ ਜੀ, ਪਿਆਰ ਸਹਿਤ ਗੁਰੂ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਾਰੀ ਕਿਰਪਾ ਮੈਂ ਕੋਈ ਨ ਜਾਣ, ਤੁਮਾਰਾ ਅੰਤ ਉਗਚੇ ਤੇ ਉਚਾਪ, ਸਗਲ ਸਮਗਰੀ ਤੁਮਾਰਾ ਸੂਤਰ ਤਾਰੀ, ਤੁਮ ਤੇ ਹੋਏ ਸੋ ਆਗਿਆ, ਤੁਮਾਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਤੁਮਾਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ। ਅਰਦਾਸ ਇੱਕ ਓਅੰਕਾਰ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਏ, ਸ਼੍ਰੀ ਹਰਕ੍ਰਿਸ਼ਨ ਧਿਆਈਆ ਜਿਹ ਡਿੱਠਾ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨ ਉਹਨ ਦੇ ਆਵੈ ਤਾਏ, ਸਭ ਥਾਈਂ ਹੋਏ ਸਹਾਏ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਸਭ ਥਾਈਂ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਈ ਤੇ ਗਵਾਹੀ ਦੇਖ ਕੇ ਅਨਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਕਾ ਧਿਆਨ ਧਰ ਕੇ ਬੋਲੋ ਜੀ। ਜਿੰਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਖੇਸਾਂ ਸਵਾਸਾਂ ਸੰਗ ਨਿਭਾਈ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤਿੰਨਾਂ ਪ੍ਰਾਚੀਨ ਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਦੀ ਪਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦੀ ਕਮਾਈ ਕਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ, ਚੇਤਾਵਣ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸ਼ਿਆ ਰਿਆਇਤ, ਦੇਖ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਹੇ ਨਿਮਾਣਿਆਂ ਦੇ ਮਾਣ ਗਰੀਬ ਨੂੰ, ਆਜ ਪਾਤਸ਼ਾਹ ਆਪ ਜੀ ਦੇ ਸਿੱਖਾਂ ਦਾ ਮਾਨੀਵਾਂ ਮੱਤ ਉੱਚੀ ਮੱਤ ਪਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ। ਗਰੀਬ ਨੂੰ ਆ ਸੱਚੇ ਪਾਤਸ਼ਾਹ, ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਦੇ ਪਵਿੱਤਰ ਚਰਨ ਅਰਦਾਸ ਬੇਨਤੀ ਜੋਦੜੀ ਹੈ, ਮਹਾਰਾਜ ਆਪ ਜੀ ਦੀ ਮਹਾਨ ਕਿਰਪਾ ਹੋਈ ਹੈ, ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਆਪ ਦੀ ਹਜ਼ੂਰੀ 'ਚ ਸਜੇ, ਸਜੇ ਹੋਏ ਦੀਵਾਨਾਂ ਵਿੱਚ ਆਸਾ ਜੀ ਦੀ ਵਾਰ ਦੇ ਕੀਰਤਨ ਹੋਏ, ਆਨੰਦ ਸਾਹਿਬ ਦੀ ਬਾਣੀ ਪੜ੍ਹੀ ਗਈ, ਸਤਿਗੁਰੂ ਕੀਰਤਨ ਕਰਦਿਆਂ ਕਈ ਭੁੱਲਾਂ ਗਲਤੀਆਂ ਹੋ ਜਾਂਦੀਆਂ, ਅਣਜਾਣ ਸਮਝ ਕੇ ਮੁਆਫ਼ ਕਰ ਦੇਣਾ, ਅਗਾਂਹ ਵਾਸਤੇ ਸ਼ੁੱਧ ਬਾਣੀ ਪੜ੍ਹਨ ਦਾ ਬਲ ਬਖਸ਼ਿਸ਼ ਕਰਨਾ, ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਬੇਅੰਤ ਸੰਗਤ ਆਪ ਦੇ ਚਰਨ ਪਰਸਰੀ, ਸਤਿਗੁਰੂ ਕਦਮ ਲੇਖੇ ਚਲਾਉਣੇ, ਸੇਵਾਵਾਂ ਭੇਟਾਵਾਂ ਆਪਣੇ ਚਰਨਾਂ ਵਿੱਚ ਦਰ ਪ੍ਰਵਾਨ ਕਰਨੀਆਂ, ਸੇਵਾਦਾਰਾਂ ਟਹਿਲੀਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਜਗ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਸ ਦੁਆਰਾ ਉਭਰਾ ਤਿੱਤਾ ਲਿਹੋ ਵਾਰ, ਸਤਿਗੁਰੂ ਸੰਸਾਰ ਵਿੱਚ ਸੁੱਖ ਸ਼ਾਂਤੀ ਅਮਰ ਸਦਭਾਵਨਾ ਮੁਹੱਬਤ ਦੀ ਸਾਂਝ ਬਰਕਰਾਰ ਰੱਖਣੀ, ਪਾਤਸ਼ਾਹ ਜੀ ਆਪ ਜੀ ਦੀ ਪਿੱਤਰ ਹਜ਼ੂਰੀ 'ਚ ਪੰਚਮ ਕੜਾ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਗੁਰੂ ਕੀ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ, ਸਤਿਗੁਰੂ ਸੇ ਗੁਰੂ ਦੇ ਪਿਆਰੇ ਮਿਲਣੇ, ਹੁਕਮ ਬਖਸ਼ਿਸ਼ ਕਰੋ, ਹੁਕਮ ਅਨੁਸਾਰ ਜੀਵਨ ਢਾਲਣ ਦੀ ਦਾਤ ਬਖਸ਼ਿਸ਼ ਕਰਨੀ, ਸੇ ਗੁਰੂ ਦੇ ਪਿਆਰੇ ਮਿਲਣੇ ਜਿਨ੍ਹਾਂ ਦੇ ਮਿਲਿਆ ਆਪਦਾ ਪਿੱਤਰ ਨਾਮ ਚਿਤਾਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੇ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ, ਰਾਜ ਕਰੇਗਾ ਖਾਲਸਾ ਆਕੀ, ਖਾਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਪਤੇ
1: ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਣਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਦਰਸ਼ਨ ਪਿਆਸੀ ਦਿਨ ਸਰਾਤ ਚਿੱਤ ਵਹੁ ਅਨ ਦਿਨ ਨੀਤ ਖੋਲ ਕਪਟ ਗੁਰਮੇਲੀਆ ਨਾਨਕ ਹਰ ਸੰਗ ਮੀਤ ਸੋ ਕਹੋ ਟਲ ਗੁਰ ਸੇਵੀਐ ਅਹਿਣਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾਏ।

ਧਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਵ ਸੁਖ ਦਾਤਾ ਹਰਿ

ਜੀ ਅੜੇ ਤਾਂ ਸਰਵ ਸੁਖ ਪਾਵਹੇ ਮੇਰੇ ਮਨਾਂ ਇੱਛਾ ਪੂਰਕ ਸਰਵ ਸੁਖ ਦਾਤਾ ਹਰ ਜਾਂ ਕਹਿ ਵਸ ਹੈ ਕਾਮ ਤੇਨਾ ਸੋ ਐਸਾ ਹਰ ਧਿਆਈਆ ਮੇਰੇ ਜੀ ਅੜੇ ਤਾਂ ਸਰਵ ਸੁਖ ਪਾਵਹੇ ਮੇਰੇ ਮਨਾਂ ਜਪ ਮਨ

ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਣਾ ਰਹਾਉ। ਜੈ ਹਰ ਸਿਮਰਨ ਪਇਆ ਤੈ ਉਪਾਦ ਗਤ ਕੀਨੀ, ਵੱਡ ਭਾਗੀ ਹਰ ਜਪਣਾ। ਜਨ ਨਾਨਕ ਕੋ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਜੈ ਹਰ ਸਿਮਰਨ ਪਇਆ ਤੈ ਉਪਾਦ ਗਤ ਕੀਨੀ, ਵੱਡ ਭਾਗੀ ਹਰ ਜਪਣਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦਾ ਕੋਟਾਨ ਕੋਟਾਨ ਸ਼ੁਕਰ ਹੈ ਜਿਹੜੇ ਕਿਰਪਾ ਕਰਕੇ ਆਪਣੇ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸਾਨੂੰ ਸਵੱਬ ਬਖਸ਼ਿਸ਼ ਕਰਦੇ ਨੇ। ਗੁਰੂ ਦਰੋਂ ਵਰਸਾਏ ਹਜ਼ੂਰੀ ਰਾਗੀ ਸਤਿਕਾਰਯੋਗ ਭਾਈ ਪ੍ਰੇਮ ਸਿੰਘ ਜੀ ਬੰਧੂ, ਉਹਨਾਂ ਨੇ ਮਿਲ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਸੰਗਤ ਨੂੰ ਸਰਵਣ ਕਰਵਾਇਆ। ਸਤਿਗੁਰੂ ਇਸੇ ਤਰ੍ਹਾਂ ਆਪਣੇ ਚਰਨਾਂ ਦੀ ਪ੍ਰੀਤ ਜਥੇ ਦੀ ਝੋਲੀ ਵਿੱਚ ਪਾਈ ਰੱਖਣ। ਸਮੂਹ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀਓ ਆਇਆਂ ਨੂੰ। ਜਲ ਪਾਣੀ ਚੱਲ ਰਿਹਾ ਗੁਰੂ ਕੇ ਲੰਗਰ ਵਿੱਚ, ਆਪਣੀ ਆਪਣੀ ਇੱਛਾ ਮੁਤਾਬਕ ਜਲ ਪਾਣੀ ਛੱਕ ਕੇ ਗੁਰੂ ਜੀ ਦੇ ਘਰ ਦੀ ਖੁਸ਼ੀ ਪ੍ਰਾਪਤ ਕਰੋ। ਸਾਰੀ ਸੰਗਤ ਦਾ ਦੋਵੇਂ ਹੱਥ ਜੋੜ ਕੇ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਾਮ ਗੁਰੂ ਹੇ ਵੱਲ ਗਿਆਨ ਅਤੇ ਧਿਆਨ ਅਨੰਦ ਪਰ ਜਾਮ ਗੁਰੂ ਹੇ ਵੱਲ ਸਭ ਸਾਖੀ ਗੁਰ ਸੱਚੇ ਕਹਰ ਜੋ ਗੁਰੂ ਗੁਰੂ ਐਨ ਸ ਜਪੇ ਇਹ ਦਾਸ ਦਾਸ ਦਾਸ ਪਰ ਬੇਨਤ ਕਹੇ ਜੋ ਗੁਰੂ ਨਾਵ ਰਿਤ ਮੈਂ ਤਰੇ ਸੋ ਜਨਮ ਦੁਹਨ ਥੇਰੇ ਗੁਰਬਿਨ ਕੋਟ ਅੰਧਾਰ ਗੁਰਬਿਨ ਸਮਝ ਨਾ ਆਵੇ ਗੁਰਬਿਨ ਸੁਰਤ ਨਾ ਸਿੱਧ ਗੁਰਬਿਨ ਮੁਕਤ ਨਾ ਪਾਵੇ ਗੁਰ ਕਾ ਸੱਚ ਵਿਚਾਰ ਗੁਰ ਕਾ ਰੇ ਮਨ ਮੇਰੇ ਗੁਰ ਕਾ ਸੱਚ ਸੁਪੁਨ ਕਗਨ ਕਦੇ ਸਭ ਤੇਰੇ ਗੁਰ ਨੈਣ ਬਹਿਣ ਗੁਰ ਗੁਰ ਕਰੋ ਗੁਰੂ ਹਾ ਗੁਰੂ ਸਤ ਕਉ ਨਲ ਕਹਿ ਜਿਨ ਗੁਰੂ ਨਾ ਦੇਖਿਓ ਨਾ ਕਿਹੋ ਸਕ ਜਿਨ ਗੁਰੂ ਨਾ ਦੇਖੋ ਨਾ ਕਿਹੋ ਤੇ ਸਖਤ ਜਨ ਸੰਸਾਰ ਮੈਂ ਗੁਰੂ ਗੁਰੂ ਗੁਰ ਕਨ ਮਨ ਮੋਇਆ ਕਨ ਮਨ ਮੇਰੇ ਤਾਰਨ ਤਰਨ ਤਰਨ ਤਰ ਸਮਾ ਕਲ ਯੁਗਤ ਸਮਾਜ ਸ਼ਬਦ ਜਸਕੇਰੇ ਫੁਨ ਦੁਖਨ ਨਾਸ ਸੁਖਦਾਇਕ ਸੂਰਜ ਜੋ ਧਰ ਧਿਆਨ ਬਸ ਤੈ ਨੇਰੇ ਪੁਰਖੋ ਪੁਰਖ ਪੂਰਵ ਪੁਰਖ ਹਿਰਦੇ ਹਰ ਸਿਮਰਤ ਮੁਖ ਦਿ ਜਾਹੀ ਪਰੇਰੇ ਜੋ ਹਰ ਬੋਧ ਦਾ ਦੇਹ ਦਸਦਾ ਚਾਤ ਗੁਰੂ ਗੁਰੂ ਗੁਰ ਕਨ ਮੇਨ ਮੇਰੇ ਗੁਰਮੁਖ ਦੇਖ ਗੁਰੂ ਸੁਖ ਪਾਇਓ ਉਟਰ ਪਿਆਸ ਪੂਸ ਪਵਨ ਕੀ ਬੰਸ਼ਿਤ ਕੋ ਬਿਦ ਮਲਾਇਓ ਪੂਰਨ ਪੋਮਨ ਠੌਰ ਬਸੋ ਰਸ ਬਾਸਨ ਸੁਜੋ ਦੁਸ਼ਿਤ ਆਇਓ ਗੋਬਿੰਦ ਵਾਲ ਗੋਬਿੰਦ ਪੁਰੀ ਸਮ ਜਲ ਪ੍ਰੀਤ ਵਿਕਾਸ ਬਨਾਇਓ ਗਇਓ ਦੁੱਖ ਦੂਰ ਬਰਨ ਕੋਸ ਗਇਓ ਦੁੱਖ ਦੂਰ ਬਰਨ ਕੋਸ ਗੁਰਮੁਖ ਦੇਖ ਗੁਰੂ ਸੁਖ ਪਾਇਓ ਸਮਰਥ ਗੁਰੂ ਸਿਰ ਹੱਥ ਤਰਿਓ ਗੁਰ ਕਿਨੀ ਕਿਰਪਾ ਹਰ ਨਾਮ ਦਿਓ ਜੇ ਦੇਖ ਚਲਾ ਅਗਨ ਹਰੋ ਨਿਸ ਬਾਸ ਇਸ ਮਨ ਧਿਆਨ ਸੋ ਨਾ ਸੁਸਤ ਭਾਨ ਡਰੋ ਪਨ ਦਾਸ ਆਸ ਜਗਤ ਗੁਰੂ ਕੇ ਪਾਸ ਪੇਟ ਪਰਸ ਕਰੋ ਰਾਮਦਾਸ ਗੁਰੂ ਹਰ ਸਤ ਕਿਓ ਸਮਰਥ ਗੁਰੂ ਸਿਰ ਹੱਥ ਤਰਿਓ ਅਬ ਰਾਖੋ ਦਾਸ ਭਾਟ ਕੀ ਇਲਾਜ ਜੈਸੀ ਦਾ ਕੀ ਇਲਾਜ ਭਗਤ ਪ੍ਰਹਲਾਦ ਕੇ ਹਰਨਾਸ ਪਰ ਆਜ ਫੁਣ ਦੋਪਤੀ ਇਲਾਜ ਰੱਖੀ ਹਰ ਪ੍ਰਭ ਜੀ ਸ਼ੀਤ ਬਸਤ ਦੀਨ ਬੋਰ ਸਾਜ ਸਰਦਾਮਾ ਪਰਾ ਤੇ ਰਾਖਿਆ ਗਨਕਾ ਪਟਪੁਰੀ ਤੇ ਕਾਜ ਸ੍ਰੀ ਸਤਿਗੁਰੂ ਸੁਪਰ ਸਨ ਕਲਜੋ ਹੋਏ ਰਾਖੋ ਦਾਸ ਭਾਟ ਕੀ ਇਲਾਜ ਝੋਲਨਾ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣੀ ਹੋ ਸ਼ਬਦ ਹਰ ਹਰ ਜਪੇ ਨਹ ਅਪੇ ਰਸੈਨ ਐਨ ਸਦਸੇ ਸਤ ਕਰ ਜਾਨਿਓ ਫੁਣ ਪੇਮ ਰੰਗ ਪਾਏ ਗੁਰਮੁਖੇ ਤੇ ਆਹੀਏ ਅੰਨ ਮਾਰਗ ਤਜੋ ਭਜੋ ਹਰ ਕਿਹਾਨਿਓ ਬਚਨ ਗੁਰ ਧਰ ਪੰਚ ਪੂ ਬਸ ਕਰੋ ਜਨਮ ਕੁਲ ਉਧਰ ਦੁਆਰ ਹਰ ਮਾਨਿਓ ਜੋ ਸਭ ਸੁਖ ਇਤ ਉਤ ਤੁਮ ਬੰਸ਼ੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣੀ ਹੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ ਅਗੁ ਗੁਣ ਜਾਣ ਧਿਆਨਾ ਅਗਮ ਗੁਣ ਜਾਣ ਦਾਨ ਹਰ ਮਨ ਧਰੋ ਧਿਆਨ ਐਨ ਸ ਕਰੋ ਬਚਨ ਗੁਰ ਦੇ ਤਰ ਫੁਨ ਗੁਰੂ ਜਲ ਬਿਮਲ ਅਥਾ ਮਜਨ ਕਰੋ ਸੰਤ ਗੁਰ ਸਿੱਖ ਤਰੋ ਨਾ ਸੱਚ ਸਰੰਗ ਸਰ ਸਦਾ ਨਿਰਵੈਨਰ ਸਦਨ ਨਿਰੰਕਾਰ ਨਿਰਭੋ ਜਪੇ ਪ੍ਰੇਮ ਪ੍ਰਭ ਪ੍ਰੇਮ ਗੁਰ ਸਵ ਰਸ ਕਤ ਦਿਲ ਭਗਤ ਹਰ ਮੁਗਧ ਮਨ ਭਰਮ ਤਜੋ ਨਾਮ ਗੁਰਮੁਖ ਭਜੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ ਗੁਰੂ ਗੁਰ ਗੁਰ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਏ ਉਦ ਗੁਰ ਗੈਰ ਗੰਭੀਰ ਬੇਅੰਤ ਹਰ ਨਾਮ ਨੰਗ ਹੀਰ ਮਨ ਮਿਲਤ ਮਿਲਰ ਉਲਾਈਏ ਫੁਣ ਗੁਰੂ ਪਰਮਲ ਸਰਸ ਕਰਤ ਕੰਚਨ ਪਾਰਸ ਮੈਲ ਦੁਰਮਤ ਹਿਰਤ ਸਰਦ ਗੁਰ ਧਿਆਹੀ ਹੈ ਅੰਮ੍ਰਿਤ ਪਰਾ ਛੁਟਕਣ ਸਦਾ ਦੁਆਰ ਜਿਸ ਗਿਆਨ ਗੁਰ ਬਿਲਵ ਸਰ ਸੰਤ ਸਿੱਖ ਨਾਈਏ ਨਾਮ ਨਿਰਵਾਨ ਨਿਧਾਨ ਹਰ ਉਰ ਧਰੋ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਏ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਜਾਂ ਕਿ ਸਹਿ ਸਿਵ ਸਾਧਕ ਸਿੱਧ ਸਾ ਜਾਂ ਕਿ ਸੇਵ ਸਿਵ ਜਾਂ ਕਿ ਸੇਵ ਸਿਵ ਸਿੱਧ ਸਾਧਕ ਸੁਰ ਅਸਰ ਗਣ ਤਰੇ ਤਥੇ ਗੁਰਬਚਨ ਮਨ ਗੁਰਬਚਨ ਸੁਣ ਕਨ ਰੇ ਫੁਣ ਤਰੇ ਤੇ ਸੰਤ ਹਿਤ ਭਗਤ ਗੁਰ ਗੁਰ ਕਰੇ ਉਹ ਗੁਰ ਕਰੇ ਤਰੇ ਪ੍ਰਹਲਾਦ ਗੁਰ ਮਿਲਤ ਮੁਨ ਜਨ ਰੇ ਤਰੇ ਤਰੇ ਤਰੇ ਨਾਦ ਸੁਨ ਕਨ ਗੁਰਮੁਖ ਤਰੇ ਇੱਕ ਨਾਂ ਲੱਗ ਤਜ ਰਸ ਅਨ ਰੇ ਦਾਸ ਬੇਨਤ ਕਹਿ ਨਾਂ ਗੁਰਮੁਖ ਲੈ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਸ੍ਰੀ ਗੁਰੂ ਸਹਿ ਸਰ ਕਰੀ ਕਿਰਪਾ ਸਾ ਸੰਤ ਜਨ ਧੂ ਪਰ ਸ੍ਰੀ ਪ੍ਰਹਲਾਦ ਭਗਤ ਉਧਾਰੀਅੰ ਹਸਤ ਕਮ ਵਾਥੀ ਪਰ ਧਾਰੀਅੰ ਅਲੱਖ ਰੂਪ ਜੀ ਲੱਖਾ ਨਾ ਜਾਈ ਸਸ ਸਰਸਰਨ ਆਈ ਗੁਰ ਕੇ ਬਚਨ ਸਰ ਜੀ ਧਾਰੋ ਮਾਂ ਜਨ ਦੇਹ ਨਿਸਤਾਰੋ ਗੁਰ ਜਾ ਖੇਪ ਗੁਰੂ ਗੁਰਬਿਨ ਤਰਿਆ ਨਾ ਕੋਏ ਗੁਰਪ੍ਰਸਾਦ ਪ੍ਰਭ ਪਾਏ ਗੁਰਬਿਨ ਮੁਕਤ ਨਾ ਹੋਏ ਗੁਰ ਨਾਨਕ ਨਿਕਟ ਵਸੇ ਬਨਵਾਰੀ ਤੇ ਲੈਣੇ ਸਭ ਜੁਗ ਧਾਰੇ ਲੈਣ ਪਣ ਧਰਮ ਕਾ ਕੀ ਆ ਅਮਰਦਾਸ ਭੱਲੇ ਕੋ ਦੀ ਆ ਤਿੰਨ ਸ਼੍ਰੀ ਰਾਮ ਸੁਰ

0: තපි හරක අපිහන අක නෙද චෝ ජුග ගොල්සයකර පල් ලහියෙන් බන්නේ යෝචන සංසක පාවේ පන්මනකහියන් වර්තාක දේ පාර්පන ස්්‍රමී ආරු පෝකන පරණන් සල්ගෝසේ ලකතියාකි සීරාම් ධාතාරණතරණ ජේබ අමට විචන බාණී සාරුජන් ජපේ කර් විචේත චව් අනන්ද නේතක මංගල ගෝඩ දර්සන් සපර දර්සන් සාර සසාසුගග උදර්සන පර්සන පන පිරිතර පුතරගතය ජීතය ජන් ලෝකේ පත ජීතය ජන ලෝක පත ජෝප්‍රාණී හර්දනසයකුට ග්‍යාන රතේ රර්බන් සතිර සුන්දර ජසත කාර මොන භංශ ජාකී සරණං
1: සරගර ගොරසේ ලාක ගත ජාකී ශ්‍රීරම් දාස්තාරම් තරණම් සාරගම සාගතුලා හරනාම් ගුරු මුඛ පායා යාග ජනම මරණ පගායිහි ප්‍රතීත ප්‍රතීත හියේ ආයි ජන ජනකේ තිනකෝ පදවී උද පයි තජ කාම ක්‍රෝධ ලෝභ අරලාලච කාම ක්‍රෝධ කි බිරථා ගයි අවලෝකා ධර්ම බ්‍රහ්ම පරම සබ සුට ක්‍යා දෙබ් දිෂ්ට කාරණ කරණ සතුගුරු ගුරු සේව අලක්ඛ ගත ජාන්කී ශ්‍රී රාමදාස තරණ තරණ ප්‍රතාප සදා ගුරු කා කාට කාට ප්‍රගා පියා දස ජනකේ එක පඩේ සුනේ ගාවේ ප්‍රභාතේ කරේ ස්නාන ਇਸ਼ਨਾਨ ਕਰੇ ਪ੍ਰਭਾਤ ਸੁਧ ਮਨ ਗੁਰ ਪੂਜਾ ਬਿਦ ਸਹਿਤ ਕਰੇ ਅੰਗੰਚਨ ਤਨ ਹੋਏ ਪਰਸ ਪਾਰਸ ਕੋ ਜੋ ਸਰੂਪੀ ਧਿਆਨ ਧਰਿਅੰ ਜਗ ਜੀਵਨ ਜਗਨਾਥ ਜਲ ਥਲ ਮਹਿ ਰਵਿਆ ਪੂਰਬ ਹੋ ਬਿਦ ਵਰਨੰ ਸਤਿਗੁਰ ਗੁਰ ਸੇਵ ਅਲੱਖ ਗਤ ਜਾਂ ਕੀ ਸ੍ਰੀ ਰਾਮਦਾਸ ਤਾਰਨ ਤਰਨੰ ਜਿਨੋਂ ਬਾਹਰ ਨਿਸ਼ਚਲ ਤਰੂ ਜਾਨੀ ਤੇ ਜੀਵ ਕਾਲ ਤੇ ਬਚਾ ਤਿੰਨ ਤਰੇ ਸਮੁੰਦਰ ਰੁਦਰ ਖਿਨ ਇੱਕ ਮਹਿ ਜਲ ਹਰ ਬਿੰਬ ਜੁਗਤ ਜਗ ਰਚਾ ਕੁੰਡਲਨੀ ਸੁਰਜੀ ਸਤ ਸੰਗਤ ਪਰਮਾ ਗੁਰੂ ਮੋਖ ਪਰਮਾਨੰਦ ਗੁਰੂ ਮੋਖ ਮਚਾ ਸ੍ਰੀ ਗੁਰੂ ਸਾਹਿਬ ਸਭ ਉੱਪਰ ਮਨ ਬਚ ਕ੍ਰਮ ਸੇਵੀਏ ਸੱਚਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਕਮਲ ਨੈਣ ਮਦਰ ਬੈਨ ਕੋਟ ਸੈਨ ਸੰਗ ਸੋਭ ਕਹਿਤ ਮਾਂਝ ਸੋ ਜਿਸੇ ਦਹੀਂ ਭਾਤ ਖਾਹੇ ਜੀਓ ਦੇਖ ਰੂਪ ਅਤ ਅਨੂਪ ਮੋਹ ਮਹਾਂ ਮਗ ਭਈ ਕਿੰਕਨੀ ਸ਼ਬਦ ਚੰਤਕਾਰ ਖੇਲ ਪਾਹੇ ਜੀਓ ਕਾਲ ਕਰਮ ਹੁਕਮ ਹਾਥ ਕਹੋ ਕੌਣ ਮੇਟ ਸਕੇ ਇਸ ਵਿਹਮ ਗਿਆਨ ਧਿਆਨ ਤਰਤ ਹੀ ਚਾਹੇ ਜੀਓ ਸਤਿ ਸਾਹਿ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਰਾਮ ਨਾਮ ਪਰਮ ਧਾਮ ਸੁਧ ਬੁੱਧ ਨਿਰੀਕਾਰ ਬੇਸਮਾਜ ਸਰਵਰ ਕੋ ਕਾਹੇ ਜੀਓ ਸੁਧਰ ਚਿਤ ਭਗਤ ਹਿਤ ਭੇਖ ਤਰਿਓ ਹਰਨਾਖ ਹਰਿਓ ਨੱਖ ਬਧਾਰ ਜੀਓ ਸੰਗ ਚਕਰ ਗਦਾ ਪਦਮ ਆਪ ਆਪ ਕੀਓ ਸਦਮ ਅਪਰਮ ਪਾਰ ਪਾਰ ਬ੍ਰਹਮ ਲਖੇ ਕੌਣ ਤਾਹਿ ਜੀਓ ਸਤਿ ਸਾਹਿ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਪੀਤ ਬਸਨ ਕੁੰਦ ਦਸਨ ਪ੍ਰਿਆਸੀ ਕੰਠਮਾਲ ਮੁਕਤ ਸੀਸ ਮੋਰ ਪੰਖ ਚਾਹੇ ਜੀਓ ਬੇਵਜੀਰ ਵੱਡੇ ਧੀਰ ਧਰਮ ਅੰਗ ਲੱਖ ਗਮ ਖੇਲ ਕੀ ਆਪਣੇ ਉਸਾਹੇ ਜੀਓ ਕਥ ਕਥਾ ਕਥੀ ਨ ਜਾਏ ਤੀਨ ਲੋਕ ਰਹਿਆ ਸਮਾਏ ਸੁੱਤੇ ਸਿੱਧਾ ਰੂਪ ਧਰਿਓ ਸਾਹਨ ਕੇ ਸਾਹਿ ਜੀਓ ਸਤਿ ਸਾਹਿ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਬਲੇ ਛਲਨ ਸਬਲ ਮਲਨ ਭਗਤ ਫਲਨ ਕਾਨ ਕੁਆਰ ਨਹਿ ਕਲੰਕ ਬਜੀ ਡੰਕ ਚੜੋ ਦਿਲ ਰਵਿੰਦ ਜੀਓ ਰਾਮ ਰਮਣ ਦੁਰਤ ਦਵਣ ਸਕਲ ਪਵਣ ਕੁਸਲ ਕਰਨ ਸਰਵ ਭੂਤ ਆਪ ਹੀ ਦੇਵਾ ਦੇਵ ਸਹਿਸ ਮੁਖ ਫਨਿੰਦ ਜੀਓ जर्म करम मस कासा हुए बरहा जमना के कूल खेल खेल्यो जिन गेंद जियो नाम सार ही तार तज बकार मन गे अंदर सत गुरु सत

ਸਚ ਜਾਨ ਮੰਤਰ ਇਹ ਨਿਸਬਾਸਰ ਹੋਏ ਕਲਿਆਣ ਲਹਿ ਪਰਮ ਗਤ ਜੀਓ। ਕਾਮ ਕਰੋ ਲੋਹ ਮੋਹ ਜਣ ਜਣ ਸਿਉ ਸਾੜ ਤੋਹੋ, ਹੋਮੇ ਕਾ ਫੰਧ ਕਾਟ ਸਾਧ ਸੰਗ ਰਤ ਜੀਓ। ਦੇਹ ਗੇਹੋ ਤ੍ਰਿਹੇ ਨਿਸਨੇਹੋ, ਚਿੱਤ ਬਲਾਸ ਜਗਤ ਏਹੋ। ਚਰਨ ਕਮਲ ਸਦਾ ਸਿਓ, ਦ੍ਰਿੜਤਾ ਕਰ ਮਤ ਜੀਓ। ਨਾਮ ਸਾਰ ਹੀ ਤਾਰੇ ਤਜ ਬਕਾਰ, ਮਨ ਗੇ ਅੰਦਰ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀਓ।

0: तो दिन आगर गैर गभीर अथा अत बड सुबर सदा सब बितर दरागर संत मराल करे कंतू हलो तिन जमता मिट्यो दुखागर कल युग दुर्त दूर कर बे कौ दर्शन गुरु सघल सुख सागर जाको मन ध्यान तरे फिरत सगल जुग कबू न कौ को पावे आत्म प्रगास को
1: वेद बाणी सत ब्रंच जस गावै जाको सिमर गह नाथ जात कबलास कौ जाको जोगी जति सिर साधक अनेक तप जटा जूट पेख किए फिर उदास कहो सो तिन सतगुर सुख पाए कृपा धारी जी नाम की बड़ाई देई गुरु रामदास कहो नाम धान ध्यान अंतर्गत तेज पुंज तेह लोक प्रगासय देखत दर्श पटक ब्रह्म भजत दुख परहर सुख सहज विगासय सेवक सिख सदा अत लोभित आल समूह कुसुम सुवासय विद्यमान गुर आप थप्यो तिर साचो तख्त गुरु रामदासय तारियो संसार माया माद मोहित अमृत नाम दियो सुमरथ भुन कीर्तवंत सदा सुख संपत रिद अर सिद्ध न छोड़े साथ दान वडाओ अतवंत महाबल सेवक दास कहे तथ ताहे कहां प्रभा काहू की जाके बसीस तरियो गुर हथ तीन भवन भरपूर रहो सोई अपन सरस कियो न जगत कोई अपने आप ही उपायो सुर नार असुर अंत नहीं पायो पायो नहीं अंत सुर असुर है नार गण गंधर्व खोजंत फिरे अविनाशी अचल अजोनी संभव पुरखोत्तम अपार परे करण कारण समरथ सदा सोई सर्व जी कह जी मन तिहाय हो श्री गुरु रामदास जयो जय जग मैं तय हर परम पद पायो सतगुरु नानक भगत करी एक मन तन गोविंद दियाओ अंगद अनंत मूर्त निधारी अगम ज्ञान रस रस्यो ही आओ गुरु अमरदास करतार की आओ वास वाह कर त्यायो श्री गुरु रामदास जयो जय जग मैं तय हर परम पद पायो नारद त्रू प्रहलास दामा पुभ भगत हर के जो गण अमरीक जय देव त्रिलोचन नामा अवर कबीर पणंग तिनको अवतार भयो कल भिंतर जास जगतर पर छायो श्री गुरु रामदास जयो जय जग मैं तय हर परम पद पायो मनसा कर स्मरण तुझे नर काम क्रोध मिट्यो जो तिणंग वाचा कर्म स्मरण तुझे तिन दुख दारिद्र मिट्यो जो खिणंग कर्म कर तो दर्श परस पारस सार बाल भट जस गायो श्री गुरु रामदास जयो जय जग मैं तय हर परम पद पायो जय सतगुर सिमरंत नयन कै तिमर बेटे खिन जय सतगुर सिमरंत हृदय हर नाम दिनो दिन जय सतगुर सिमरंत जी की तपत मिटावै जय सतगुर सिमरंत हृदय सिद्ध नव निद पावै सोई रामदास गुर बल भण मिल संगत धन धन कर हो जे सतगुर लाग ब्र पाइए सो सतगुर सिमरहो न रहो जिन शब्द कुवाए परम पद पायो सेवा करत न छोड़े पास ताते गौहर ज्ञान प्रगटु जी आरो दुख दारिद्र अंधियार को नाश ਕਵ ਕੀਰਤ ਜੋ ਸੰਤ ਚਰਨ ਲਾਗੇ ਤਿਨ ਕਾਮ ਕ੍ਰੋਧ ਜਮਕੋ ਨਹੀਂ ਤ੍ਰਾਸ ਜਿਵ ਅੰਗਦ ਅੰਗ ਸੰਗ ਨਾਨਕ ਗੁਰ ਦੇਵ ਗੁਰ ਅਮਰਦਾਸ ਕੈ ਗੁਰ ਰਾਮਦਾਸ ਜਿਨ ਸਤਿਗੁਰ ਸੇਵ ਪਦਾਰਥ ਪਾਇਓ ਨਿਸਵਾਸੁਰ ਹਰ ਚਰਨ ਨਿਵਾਸ ਤਾ ਤੇ ਸੰਗਤ ਸਗਨ ਪਾਏ ਭਉ ਮਾਨੈ ਤੁਮ ਮਲਿਆਗਰ ਪ੍ਰਗਟ ਸੁਵਾਸ ਧਰੂ ਪ੍ਰਹਿਲਾਦ ਕਬੀਰ ਤਿਲੋਚਨ ਨਾਮ ਲੈਤ ਉਪਜਿਓ ਜੋ ਪ੍ਰਕਾਸ ਜੇ ਭਿਖਤ ਅਤ ਹੋਏ ਰਹਿਸਵਨ ਸੋਇ ਸੰਤ ਸੁਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਜਨ ਜਾਨਿਓ ਕਿਨੀ ਭਗਤ ਪ੍ਰੇਮ ਨਿਵਲਾਈ ਤਾ ਦੇ ਅੰਗ ਅਧਿਅੰਗ ਸੰਗ ਪਹਿਓ ਸਾਇਰ ਤਿੰਨ ਸ਼ਬਦ ਸੁਰਤ ਕਿਨੀ ਵਰਖਾਈ ਗੁਰੂ ਅਮਰਦਾਸ ਕੀ ਕਥ ਕਥਾ ਹੈ ਇੱਕ ਜੀ ਕੱਛ ਗਹੀ ਨਾ ਜਾਈ ਸੋਡੀ ਸਿਰ ਸ਼ਕਲ ਧਾਰਨ ਕਹੋ ਆਪ ਗੁਰੂ ਰਾਮਦਾਸ ਕੋ ਮਿਲੀ ਵਿਡਾਈ ਹਮ ਆਪ ਗੁਣ ਪਰੇ ਇੱਕ ਗੁਣ ਨਾਹੀ ਅੰਮ੍ਰਿਤ ਚਾੜ ਵਿਖੇ ਵਿਖਾਈ ਮਾਇਆ ਮੋਹ ਪਰਮ ਪੈ ਭੁੱਲੇ ਸੁੱਤਾ ਰਸ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਆ ਗੁਰਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਮੋਹ ਮਾਲ ਵਿਵਸ ਕੀ ਆਓ ਕਾਮ ਗਹਿ ਕੇਸ ਪਛਾੜਿਓ ਕ੍ਰੋਧ ਖੰਡ ਪ੍ਰਚੰਡ ਲੋਭ ਵਪਾਰ ਸੁਝਾੜਿਓ ਜਨਮਕਾਲ ਕਰ ਜੋੜੋ ਕੁੰਜੋ ਹੋਏ ਸਮੰਨੇ ਭਵ ਸਾਗਰ ਬੰਦਿਓ ਸੁਖਤਾਰੇ ਸੁਪ੍ਰਸੰਨੇ ਸਿਰ ਆਤਪਤ ਸਚੋ ਤਖਤ ਜੋਗ ਭੋਗ ਸੰਜੋਤ ਬਾਲ ਗੁਰ ਰਾਮਦਾਸ ਸਚ ਸਾਲ ਭਣ ਤੂੰ ਅਟਲ ਰਾਜ ਭਗਦਾਲ ਤੂੰ ਸਤਿਗੁਰ ਚਉ ਜੋਗੀ ਆਪ ਆਪੇ ਪਰਮੇਸ਼ਰ ਸੁਰ ਨਰ ਸਾਧਕ ਸਿੱਧ ਸਿੱਖ ਸਿਵੰਤ ਧੁਰੋ ਤੁਰ ਆਦ ਯੁਗਾਦ ਅਨਾਦ ਕਲਾ ਧਾਰੀ ਤੇ ਲੋਹ ਅਗਮ ਨਿਗਮ ਉਦਰਣ ਜਰਾ ਜੰਮੈ ਆਰੋਹ ਗੁਰੇ ਅਮਰਦਾਸ ਤਿਰਥ ਪਿਓ ਪਰਗਾਮੀ ਧਾਰਨ ਤਰਨ ਅਗ ਅੰਤਕ ਬਧੈ ਨ ਸਲ ਕਵ ਗੁਰ ਰਾਮਦਾਸ ਤੇਰੀ ਸਰਨ ਸਵਈਏ ਮਹੱਲੇ ਪੰਜਵੇਂ ਕਹਿ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਿਮਰੰ ਸੋਏ ਪੁਰਖ ਚਲ ਵਿਨਾਸੀ ਜਸ ਸਿਮਰਤ ਦੁਰੋਤ ਵਲਾਸੀ ਸਤਿਗੁਰ ਚਰਨ ਕਵਰੇ ਧਾਰੰ ਗੁਰ ਅਰਜਨ ਗੁਣ ਸਹਿਜ ਵਿਚਾਰੰ ਗੁਰੂ ਰਾਮਦਾਸ ਘਰ ਕੀ ਪ੍ਰਗਾਸਾ ਸਗਲ ਮਨੋਰਥ ਪੂਰੀ ਆਸਾ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੁਜਸ ਵਿਖਾਣਿਓ ਭਗਤ ਜੋਗ ਕਉ ਜੈ ਤਵਾਰ ਹਰ ਜਨ ਕੋ ਪਾਇਓ ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ ਗੁਰੂ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉਤਰੇ ਆਇਓ ਭਾਗੀ ਗੁਣਵਾਨਿਓ ਰਿਦ ਸ਼ਬਦ ਵਸਾਇਓ ਮਨ ਮਾਣਕ ਸੰਤੋਖਿਓ ਗੁਰ ਨਾਮ ਦ੍ਰਿੜਾਇਓ ਅਗੰਮ ਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ ਗੁਰ ਅਰਜੁਨ ਘਰ ਗੁਰ ਰਾਮਦਾਸ ਅਨੁਭਵ ਠਹਿਰਾਇਓ ਜਨਕ ਰਾਜ ਵਰਤਾਇਆ ਸਤ ਯੁਗ ਆਲੀਣਾ ਗੁਰ ਸ਼ਬਦੇ ਮਨ ਮਾਨਿਆ ਅਪਤੀਜ ਪਤੀਣਾ ਗੁਰੂ ਨਾਨਕ ਸਾਚ ਨੀਵ ਸਾਜ ਸਤਿਗੁਰ ਸੰਗ ਲੀਣਾ ਗੁਰ ਅਰਜੁਨ ਕਰ ਗੁਰੂ ਰਾਮਦਾਸ ਪਰਮ ਪ੍ਰਵੀਣਾ ਖੇਰ ਗੋੜਾਓ ਕੀਓ ਹਰ ਰਾਏ ਸੰਤੋਖ ਸਮਾਚਰਿਓ ਬਿਮਲ ਬੁੱਧ ਸਮਤ ਗੁਰ ਸਵਾਣਾਓ ਆਜੋ ਨੀ ਸੰਭਵਿਓ ਸੁਜਸ ਕਲ ਕਵੀਣ ਵਖਾਣਿਓ ਗੁਰੂ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਧਾਨ ਗੁਰ ਰਾਮਦਾਸ ਵਰਜਨ ਵਰਿਓ ਪਾਰਸ ਪਰਸ ਪ੍ਰਮਾਣ ਸਤਜੀਵਨ ਅਰਜਨ ਅਮੋਲ ਅਜੋਨੀ ਸੰਭਾਉ ਪੈ ਭੰਜਨ ਪਰ ਦੁਖ ਨਿਵਾਰੂ ਅਪਾਰ ਨੰਭੋ ਅਗਹ ਗਹਿਣ ਪ੍ਰਮ ਪ੍ਰਾਤ ਦਹਿਣ ਸੀਤਨ ਸੁਖਦਾਤੋ ਅਸੰਭਾਉ ਉਦਵਿਓ ਪੁਰਖ ਪੂਰਨ ਵਿਧਾਤਾਉ ਨਾਨਕ ਆਦ ਅੰਗਦ ਅਮਰ ਸਤਿਗੁਰ ਸਭ ਸਮਾਇਓ ਧਨ ਧਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ ਜੈ ਜੈਕਾਰ ਜਾਸ ਜਗ ਅੰਦਰ ਮੰਦਰ ਭਾਗ ਸਿਵ ਜੁਗਤ ਸਿਵ ਰਹਿਤਾ ਗੁਰਪੂਰਾ ਪੈ ਉਡਭਾਗੀ ਲਿਵ ਲਾਗੀ ਮੇਧਰ ਪਰ ਸਹਿਤਾ ਪੈ ਭੰਜਨ ਪਰ ਪੀਰ ਨਿਵਾਰਨ ਕਲ ਸਹਾਰ ਤੋਹੇ ਜਸ ਭਗਤਾ ਕੁਲ ਸੋਢੀ ਗੁਰ ਰਾਮਦਾਸ ਧਨ ਧਰਮ ਤੁਜਾ ਅਰਜੁਨ ਹਰ ਭਗਤਾ ਧਰਮ ਧੀਰ ਗੁਰਮਤਿ ਗੰਭੀਰ ਪਰ ਦੁੱਖ ਵਿਸਾਰਣ ਸ਼ਬਦ ਸਾਰ ਹਰ ਸਮ ਉਦਾਰ ਅਹੰਵੇਵ ਨਿਵਾਰਣ ਮਹਾਦਾਨ ਸਤਿਗੁਰ ਗਿਆਨ ਮਨ ਚਾਉ ਨਾ ਹੁਟੈ ਸਤਵੰਤ ਹਰਨਾਮ ਮੰਤਰ ਨਵ ਨਿਧ ਨਾਨਕ ਖੁਟੈ ਗੁਰੂ ਰਾਮਦਾਸ ਤਨ ਸਰਵੈ ਸਹਿ ਚਿੰਦੁਆ ਤਾਣਿਓ, ਗੁਰੂ ਅਰਜੁਨ ਕਲ ਉਚਰੈ ਤੇ ਰਾਜ ਜੋਗ ਰਸ ਜਾਣਿਓ। ਪੈ ਨਿਰਪਮਾਣਿਓ, ਲਾਖ ਮੈਂ ਲੱਖ ਲਿਖਾਇਓ, ਅਗਾਮ ਗੋਚਰ ਗਤ ਗੰਭੀਰ, ਸਤਿਗੁਰ ਪਰਚਾਇਓ, ਗੁਰ ਪਰਚੇ ਪ੍ਰਵਾਨ, ਰਾਜ ਮੈਂ ਜੋ ਕਮਾਇਓ। ਧਨ ਧਨ ਗੁਰ ਧਨ ਪਰ ਸਰ ਸੁਪਰ ਪਰਾਇਓ, ਗੁਰਗਮ ਪ੍ਰਮਾਣ ਜਰ ਜਰਿਓ, ਸਾਰ ਸੰਤੋਖ ਸਮਾਇਓ। ਗੁਰੂ ਅਰਜੁਨ ਗਲ ਉਚਰੈ ਤੈ ਸਹਿਜ ਜੋਗ ਨਿਜ ਪਾਇਓ, ਅਮਿਓ ਰਸਨਾ ਬਦਨ ਵਰਦਾਤ ਲਖ ਪਾਰ, ਗੁਰਸੂਰ ਸ਼ਬਦ ਹੋਮੇ ਨਿਵਾਰਿਓ। ਪੰਜਾ ਹਰ ਨਿਦਲਿਓ, ਸੁਨ ਸਹਿਜ ਨਿਜ ਘਰ ਸਹਾਰਿਓ, ਹਰਨਾਮ ਲਾਗ ਜਗ ਉਦਰਿਓ, ਸਤਿਗੁਰੂ ਦੇ ਵਸਾਇਓ। ਗੁਰੂ ਅਰਜੁਨ ਕਲ ਉਚਰੈ ਤੈ ਜਨ ਕੈ ਕਲ ਸਿਵਾਇਓ, ਸੁਰ ਉਠੈ ਗੁਰੂ ਅਰਜੁਨ ਪੁਰਖ ਪ੍ਰਵਾਨ, ਪਾਰਥ ਉਚਾਲੇ ਨਹੀਂ ਨਿਜ ਨਾਮ ਨਿਸ਼ਾਨ, ਸਤਿਗੁਰ ਸਬਦ ਸਵਾਰਿਓ। ਭਵ ਜਲ ਸਾਇਰ ਸੇਤ ਨਾਮ ਹਰੀ ਕਾ ਬੋਹਿਤਾ, ਤੋ ਸਤਿਗੁਰ ਸੰਹੇਤ ਨਾਮ ਲਾਗ ਜਗ ਉਦਰਿਓ, ਜਗਤ ਉਧਾਰ ਨਾਮ ਸਤਿਗੁਰ ਤੁਠੇ ਪਾਇਓ। ਅਵ ਨਾਹੇ ਅਵਰ ਸਰ ਕਾਮ, ਬਾਹਰ ਅੰਤਰ ਪੂਰੀ ਪੜੀ, ਜੋਤ ਰੂਪ ਹਰਿ ਆਪ, ਗੁਰੂ ਨਾਨਕ ਕਹਾਇਓ, ਤਤ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ, ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰਾਮੈ ਦੀਓ। ਗੁਰੂ ਰਾਮਦਾਸ ਦਰਸ਼ਨ ਪਰਸ, ਕਹਿ ਮਥੁਰਾ ਅੰਮ੍ਰਿਤ ਵੈਣ, ਮੂਰਤ ਪੰਚ ਪ੍ਰਵਾਨ ਪੁਰਖ ਅਰਜੁਨ, ਗੁਰ ਅਰਜੁਨ ਭਿਖੋ ਨੈਣ। ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ, ਔਰ ਆਦ ਪੁਰਖ ਪ੍ਰਤੱਖ ਲਿਖਿਓ, ਅਚਰ ਮਸਤਕ ਧੁਰ ਪ੍ਰਗਟ, ਜੋਤ ਜਗ ਮਗੈ ਤੇਜ ਭੂਮੰਡਲ ਛਾਇਓ। ਪਾਰਸ ਪਰਸ ਪਰਸ ਪਰਸ ਗੌਰ ਗੁਰੂ ਕਹਾਇਓ, ਭਨ ਮਥੁਰਾ ਮੂਰਤ ਸਦਾ ਥਿਰ ਲਾਇ ਚਿਤ ਸਨਮੁਖ ਰਹਾਓ। ਕਾਲ ਯੁਗ ਜਹਾਜ ਅਰਜਨ ਗੁਰੂ, ਸਗਲ ਸ੍ਰੇਸ਼ਟ ਲਗ ਵਿਤਰਾਹਾਓ। ਤੇਹ ਜਾਨ ਜਾਚੋ ਜਗਤਰ ਪਾਰ, ਜਾਨੀਅਤ ਵਾਸੁਰ ਰਯਨ ਵਾਸ, ਜਾ ਕੋ ਹਿਤ ਨਾਮ ਸਿਓ। ਪਰਮ ਤੀਤ ਪਰਮੇਸ਼ਰ ਕੇ ਰੰਗ ਰੰਗਿਓ, ਵਾਸਨਾ ਤੇ ਬਾਰ ਪੈ ਦੇਖਿਆ ਧਾਮ ਸਿਓ। ਅਪਰ ਪਰੰਪਰ ਪੁਰਖ ਸਿਓ, ਪ੍ਰੇਮ ਲਾਗਿਓ ਅਪਨ ਭਗਵੰਤ ਰਾਸ, ਨਾਹੀ ਔਰੇ ਕਾਮ ਸਿਓ। ਮਥੁਰਾ ਕੋ ਪ੍ਰਭ ਸਰਵੈ ਅਰਜੁਨ ਗੁਰ, ਭਗਤ ਕੈ ਹੇਤ ਪਾਇ ਰਹਿਓ ਬਿਲ ਰਾਮ ਸਿਓ। ਅੰਤ ਨ ਪਾਪ ਦੇਵ ਸਵੈ ਮੁਨ, ਇੰਦਰ ਵਹਾ ਸਿਵ ਜੋ ਕਰੀ, ਪੁਨ ਵੇਦ ਬ੍ਰਾਂਚ ਵਿਚਾਰ ਰਹਿਓ, ਅਰਜ ਆਪਣਾ ਛਾਡਿਓ ਏਕ ਘਰੀ। ਮਥੁਰਾ ਪ੍ਰਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ, ਸ੍ਰੇਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗ ਤਾਰਨ ਕਹੋ, ਗੁਰਜੋਤ ਅਰਜੁਨ ਮਾਹੇ ਧਰੀ। ਜਗ ਔਰ ਨਾ ਆਹਿ ਮਹਾਤਮ ਅਵਤਾਰ, ਉਜਾਗਰ ਆਨ ਕੀਓ, ਤਿਨਕੇ ਦੁਖ ਕੋਟਕ ਦੂਰ ਗਏ, ਮਥੁਰਾ ਜਿਨ ਅੰਮ੍ਰਿਤ ਨਾਮ ਪੀਓ, ਇਹ ਪਦਤੇ ਮਤ ਚੁੱਕੇ ਰੇ ਮਨ ਭੇਦ ਵੇਦ ਜਾਨ ਪੀਓ। ਵਰਤਾ ਸ੍ਰੀ ਦੇ ਗੁਰੂ ਅਰਜੁਨ ਕਹਿ, ਹਰ ਪ੍ਰਭੂਰਨ ਬ੍ਰਹਮ ਨਿਵਾਸ ਲਿਓ, ਜਬ ਲੋ ਨਹੀਂ ਭਾਗ ਲਿਆ ਰੁਦੈ, ਤਬ ਲੋ ਪ੍ਰਮ ਤੇ ਵਰਤੇ ਵੋ ਧਾਇਓ, ਕਾਲ ਘੋਰ ਸਮੁੰਦਰ ਵੈ ਬੂਡ ਥੇ, ਕਬੂ ਮਿਟਾਇ ਨਹੀਂ ਰੇ ਪਛੁਤਾਇਓ। ਤਤ ਵਿਚਾਰ ਜਾਇ ਮਥੁਰਾ ਜਗ ਧਰਨ ਕੋ ਅਵਤਾਰ, ਬਨਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ, ਕਾਲ ਸਮੁੰਦਰ ਭੈ ਰੂਪ ਪ੍ਰਗਟ, ਹਰਨਾਮ ਉਧਾਰਨ ਵਸੈ ਸੰਤ ਜਿਸ ਹਿਰਦੈ, ਦੁਖ ਦਰਿਦ ਨਿਵਾਰਨ ਨਿਰਵਲ ਭੇਖ ਪਾਰ, ਤਾਸ ਵੀ ਨਿਵਰ ਨ ਕੋਈ ਮਾਨ, ਬਾਚ ਜਿਨ ਜਾਣਿਓ ਭਇਓ ਤੇ ਸੰਸਰ ਸੋਈ। ਤਰਨ ਗਗਨ ਨਵ ਖੰਡ ਵੈ, ਜੋਤ ਸਵਰੂਪੀ ਰਹਿਓ ਭਰ, ਪਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜੁਨ ਪ੍ਰਤੱਖਿਆ ਹਰ। ਅਜੈ ਗੰਗ ਜਲ ਟਲ, ਸਿੱਖ ਸੰਗਤ ਸਭ ਨਾਵੈ, ਨਿਤ ਪ੍ਰਾਣ ਬਾਚੀਏ ਵੇਦ ਬ੍ਰਹਮਾ ਮੁਖ ਗਾਵੈ। ਅਜੈ ਚਵਰ ਸਿਰ ਢੁਲੈ ਨਾਮ, ਅੰਮ੍ਰਿਤ ਮੁਖ ਲਈ ਆਓ, ਗੁਰੂ ਅਰਜੁਨ ਸਿਰ ਛਤਰ ਆਪ ਪਰਮੇਸ਼ਰ ਦੀ ਆਓ। ਨਿਰਨਾਨਕ ਅੰਗਦ ਅਮਰ ਗੁਰ, ਗੁਰੂ ਰਾਮਦਾਸ ਸਰ ਪੈ ਗਏ, ਓ ਹਰਵੰਸ ਜਗਤ ਜਸਰਿਓ, ਸੋ ਕਵਣ ਕਹੇ ਸ੍ਰੀ ਗੁਰੂ ਮੋਇਓ। ਦੇਵਪੁਰੀ ਮੈਂ ਗਇਓ, ਆਪ ਪਰਮੇਸ਼ਵਰ ਪਾਇਓ, ਹਰ ਸਿੰਘ ਆਸਣ ਦਿਓ, ਸ੍ਰੀ ਗੁਰੂ ਤਹਿ ਬੈਠਾਇਓ। ਰਹਿਸ ਕਹੀਓ ਸੁਰਦੇਵ ਤੋਏ, ਜਸ ਜੈ ਜੈ ਜੰਪੈ, ਅਸੁਰ ਗਏ ਤੇ ਭਾਗ ਭੀ ਅਸੁਰ ਗਏ ਤੇ ਭਾਗ ਪਾਪ ਤਨ ਭੀਤਰ ਕੰਪਹੇ। ਕਾਟੇ ਸੋ ਪਾਪ ਤੇ ਨਰੋਂ ਕੇ ਗੁਰੂ ਰਾਮਦਾਸ ਜੀ ਨੇ ਪਾਇਓ ਛਤਰ ਸਿੰਘਾਸਨ ਪ੍ਰਿਥਵੀ ਗੁਰੂ ਅਰਜਨ ਕਉ ਦੇ ਆਇਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤਿ ਜੁਨੀ ਸਾਹਿਬ ਹੰ ਗੁਰ ਪ੍ਰਸਾਦ ਸਲੋਕ ਬਾਰਾਂ ਤੇ ਵਧੀਕ ਮਹਲਾ ਪਹਿਲਾ ਉਹ ਦੰਗੀ ਪੈ ਹੋਰੀ ਗਹਿਰੀ ਗਵੀਰੀ ਹਸੜ ਸੋਹੀ ਆ ਕਿਬ ਕਰੀ ਨਿਬਣਾ ਜਾਇ ਥਣੀ ਗੱਚ ਜੇ ਲੱਗਾ ਗੜਬੜੀ ਸਕੇ ਧੌਲ ਹਰੀ ਸੇ ਵੀ ਢਹਿੰਦੇ ਡਿੱਠਵੈ ਮੁੰਦਨਾ ਗਰਭ ਥਰਣੀ ਸੁਣ ਮੁੰਦੇ ਹਰਨਾਖੇ ਗੂੜਾ ਭੈਣ ਪਾਰ ਪਹਿਲਾ ਵਤ ਸਿਆਣ ਕਹਿ ਤਾਂ ਕਿਚੇ ਵਾਹ ਪਾਰ ਦੋਹੀ ਦਿਸੇ ਦੁਰਜਣਾ ਮਿੱਤਰਾਂ ਕੂ ਜੈਕਾਰ ਜਿਤ ਦੋਹੀ ਸੱਜਣ ਮਿਲਣ ਲਓ ਮੁੰਦੇ ਵਿਚਾਰ ਤਿੰਨ ਤਨ ਮਨ ਦੀਜੇ ਸੱਜਣਾ ਐਸਾ ਸੰਸਾਰ ਤਿਸ ਸਹੁ ਨੇ ਹੁਨਾ ਕਿਚੇ ਜੇ ਦਿਸੇ ਚੱਲਣ ਹਾਰ ਨਾਨਕ ਜਿਨੀ ਇਵ ਕਰ ਬੁਝਿਆ ਤਿਨਾ ਵਿਟੋ ਕੁਰਬਾਣ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਲਨ ਕਲ ਤਾਹੋ ਖਰੇ ਸੁਜਾਣ ਵੰਜਾ ਨੀ ਕਪਰੀ ਚੜ ਚੱਕੜ ਉਹਾਰ ਬਹਿਰੀ ਚੜ ਚੱਕੜ ਉਹਾੜ ਬਹਿ ਲਹਿਰੀ ਬਹਿ ਲਖੇ ਸ੍ਰੀ ਸਤਿਗੁਰ ਸੇਵਾ ਲਾਏ ਬੇੜੇ ਡੁੱਬਣਾ ਹੈ ਪਾਓ ਨਾਨਕ ਦੁਨੀਆ ਕੈਸੀ ਹੋਈ ਸਾਲ ਕਵਿਤ ਨਾ ਰਹੇ ਕੋਈ ਭਾਈ ਬੰਦੀ ਹੈ ਚੁਕਾਇਆ ਦੁਨੀਆ ਕਾਰਨ ਦੀਨ ਗਵਾਇਆ ਹੈ ਹੈ ਕਰਕੇ ਉਹ ਕਰੇ ਗੱਲਾਂ ਪਿੱਟਣ ਸਿਰ ਕੋ ਹੈ ਨਾਉ ਲੈਣ ਕਰ ਸਮਾਏ ਨਾਨਕ ਤਿੰਨ ਬਲਿਹਾਰੇ ਜਾਏ ਰੇ ਮਾਂਡੀ ਨੰਡੂਲੀਏ ਸਿੱਧੇ ਮਾਰਗ ਧਾਓ ਪਾਛੇ ਬਾਗ ਡਰਾਵਣੋ ਆਗੇ ਅਗਨ ਤਲਾਓ ਸਹਿ ਸਹਿ ਜੀ ਹਰਾ ਪਰ ਰਹੇ ਮਾਂ ਕੋ ਨ ਠੰਗ ਨਾਨਕ ਗੁਰੂ ਚੁੱਟੀਏ ਹਰ ਪੀ ਤੂੰ ਸਭ ਸੰਗ ਬਾਗ ਬਰੇ ਮਨ ਮਾਰੀਏ ਜਿਸ ਸਤਿਗੁਰ ਦੀਖਿਆ ਹੋਏ ਆਪ ਪਛਾਣੇ ਹਰ ਵੇਲੇ ਬਹੁੜ ਨਾ ਬਰਨਾ ਹੋਏ ਕੀ ਚੜਾ ਦਿਨਾ

बेण गुर नद जलाहे जन मरे प्रवाहिए जे लख कर्म कमाहे जे लख कर्म कमाहे जम जगत न लगे जे चले गुर पाए नानक निर्बल अमर पद गोर हर बेला वे लै बेला होए कलर केरी छपड़ी कौआ मलमल ना होए मान तन बेला आ अवगुणी चिंज भरी गंदी आए सर्वरस न जाने सिपरित है निरंग जयकार कर गुरमुख कर्म कवाओ निर्वनावर नानका गुरमुख गुरती दरियाओ जन्मे का फल गया गणे जहर भक्त न भाओ पैदा का दबाद है दूजा भाओ बिखरना सुनना झूठ है मुख झूठा लाओ नानक नाम सुलाए तू हो रामे आवो जाओ हैंड विरले नाही खाने फैल फकड़ संसार नानक लगी तुर भरे जीवन नाही तान चोटे सेती जो मरे लगी सा प्रवाण जिसनो लाए तिस लगे लगी ता प्रवाण जिव पर निकले आलाय तिन सुजान भांडा दवे गौण जसा जिया तातु बंजर लाए गुड़ा बाजिया पाणना आण ग्रह जस बापसी परम जोत जगाए बाजा बापसी मनोज अंधे कूप कहे बदन जानी मन अंधे उंधे कबल जिसन करे गुरूप कह जान कह भोजन दे नर सुगुण स्वरूप एक ना नाद ना वेद ना गी रस रस कस ना जनांत एक ना सिद्ध ना बुद्ध ना अकल सर कर का प्यो ना लांत नानक ते नर असर कर जे बिन गुण कर विक्रांत सो ब्राह्मण जो बिंदे ब्रह्म जप तप संजम गवावे कर्म सी संतो का रखे धर्म बंधन तोड़े होवे मुक्त सोई ब्राह्मण पूजन जोगत खत्री जो खत्री सो जो कर्मा का सूर पुनदान करे शरीर खेत पछाने विजय दान सो खत्री दर गए प्रवान लाभ लोभ जे कूड़ कमावे अपना किता आपे पावे तन ना तपाए तनूर ज्यों बालन हटना बाल सिर पैरी क्या फेड़े अंदर फिरी ने संभाल सभनी कठी सोवसे साहिब घटना कोए नानक ते सुहागणी जिन्ना गुरमुख प्रगट होए जाओ तो प्रेम खेलण का चाओ सिर तर तली गली मेरी आओ हित मार्ग बैर दरे जय सिर दिजे कारना की जय नाल कराड़ा दोस्ती ही कूड़े कूड़ी पाए मर ना जापे मूले आवे किते थाए ज्ञान हीन अग्ञान पूजा अंध वर्तावा पाओ दूजा गुर बिन ज्ञान धर्म बिन ध्यान सच बिन साखी मूलो न वाके माणू कल्ले उठी चले साधना ही अवे ही गल है राम जुड़े दर मेल वे अंतर बल अधिकार वंतर की सेना सेवी मंत्र जो जपार सहता सीता लै गया दै सिरो लक्ष्मण मुह सरापू नान करता करण हार कर विखे थापू थापू मन में झूरे राम चंद सीता लक्ष्मण जोग हणवंतर यारा दया कर संजोग भूला दैत न समझे दिन प्रभ किए काम नानक वे प्रवासो कीर्तन मिटे राम लाहौर सहर जहर कैर सवा पैर महला तीजा लाहौर सहर अमृतसर सिफती दा घर महला पहला उदो साए क्या निशानी तोटना वे अन्नी उदो से कुरे ही उठी कुड़ी रनी तमी सती रनी करे से अपार ओबन कूड़ी कमी जो ले वै सो देवे नाए खट्टे दम सहमी पबर तुम हरी आवला कवला कंजनवान कह दोखड़ा सड़े हुए काली होया देवरी नानक मैं तन भंग जाना पानी ना लाह जैसे ती मेरा संग जित रिठे तन पर फुड़े चले चबगण बन राजना कोई जीविया पहुँच न चलिया कोए ज्ञानी जीवे सदा सदा सुरती पत होए सर्फ है सर्फे सदा सदा एवे गई बिहाय नानक सुनु आखे बिन पुछिया ही लै जाय दोष ना दे आहराय नो मत चले जा बुढ़ा होवे गल्ला करे कढ़ेरियां ता अन्ने पवना खाती टोवे पूरे का किया सब कुछ पूरा घट वध कुछ नाही नानक गुरमुख जाओ ऐसा जाने पूरे माहे सुमाही श्लोक महला तीजा एक ओंकार सतगुर प्रसाद अभ्यागत ए न आखी है जिनके मन में भरम तिन कहते नानका तेहो जेहा धर्म भय रंजन परम पाता का भिख गोए जिसका भोजन नानका बिरला पाए कोए होवा पंड जोत की वेद पड़ा मुख चार नवा खंडा विजाणिया अपने चज विचार ब्राह्मण कह ली घात गंज गाण जारी का तान फिटक फिटका कोड़ वधिया सदा सदा वान पाहे ते जाहे भी सर नानका एक नाम सब बुद्धि जाली है एक रहे तत ज्ञान
ਮਾਤ ਹੈ ਜੋ ਧੁਰ ਲਿਖਿਆ ਸੋ ਮਿਟ ਨਾ ਸਕੇ ਕੋਈ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸਨੋਂ ਨਦਰ ਹੋਏ ਜਿਨੀ ਨਾਮ ਵਿਸਾਰਿਆ ਕੂੜੇ ਲਾਲਚ ਲਾਗਤ ਦਵਾਇਆ ਮੋਹਣੀ ਅੰਤਰ ਤਿਸਨਾ ਅੱਗ ਜਿਨ੍ਹਾਂ ਵੇਲਾ ਤੁੰਬੜੀ ਮਾਇਆ ਠੱਗੇ ਠੱਗ ਮਨੁੱਖ ਮਨ ਚਲਾਈਏ ਨਾ ਮਿਲਹੀ ਵਗ ਸਗ ਆਪ ਭੁਲਾਏ ਭੁੱਲੀਏ ਆਪੇ ਮੇਲ ਮਿਲਾਏ ਨਾਨਕ ਗੁਰਮੁਖ ਛੁੱਟੀਏ ਚੱਲੇ ਸਤਿਗੁਰ ਪਾਏ ਸਲਾਹ ਸਰਣ ਸੱਚਾ ਸਲਾਹੇ ਨਾਨਕ ਸੱਚਾ ਏਕ ਦਰ ਬੀਬਾ ਪਰ ਹਰ ਆਹੇ ਨਾਨਕ ਜੈ ਜੈ ਮੈਂ ਫਿਰੋ ਤਹਿ ਤੈ ਸੱਚਾ ਸੋਏ ਜੈ ਦੇਖਾ ਤੈ ਏਕ ਹੈ ਗੁਰਮੁਖ ਪ੍ਰਗਟ ਹੋਏ ਦੁਖ ਵਿਸਾਰਣ ਸੇ ਸ਼ਬਦ ਹੈ ਜੇ ਮਨ ਵਸਾਏ ਕੋਏ ਗੌਰ ਕਿਰਪਾ ਤੇ ਮਨ ਵਸੇ ਕਰਮ ਪ੍ਰਾਪਤ ਹੋਏ ਨਾਨਕ ਹਉ ਹਉ ਕਰਤੇ ਖਪੂਏ ਖੂਹਣ ਲਖ ਅਸੰਖ ਸਤਿਗੁਰ ਮਿਲੇ ਸੋ ਉਭਰੇ ਸਾਚੇ ਸ਼ਬਦ ਲੰਖ ਜਿਨ੍ਹਾਂ ਸਤਿਗੁਰ ਇੱਕ ਮਨ ਸੇਵਿਆ ਤਿੰਨ ਜਨ ਲਾਗੋ ਪਾਏ ਗੁਰਸ਼ਬਦੀ ਹਰ ਮਨ ਵਸੇ ਮਾਇਆ ਕੀ ਭੁੱਖ ਜਾਏ ਸੇ ਜਨ ਨਿਰਵਲ ਉਜਲੇ ਸੇ ਗੁਰਮੁਖ ਨਾਮ ਸਮਾਏ ਨਾਨਕ ਹੋਰ ਪਾਤ ਸਾਹੀਆਂ ਕੂੜੀਆਂ ਨਾ ਵਰਤੇ ਪਾਤਸ਼ਾਹ ਜਿਉਂ ਪੁਰਖੇ ਕਰ ਭਗਤੀ ਨਾ ਰਹੇ ਤਲੋਚੈ ਭਗਤੀ ਭਾਏ ਮੋਰ ਸਾਲਣੇ ਸਵਰ ਦੀ ਖੱਟ ਰਸ ਮਿੱਠੇ ਪਾਏ ਤਿਉਂ ਬਾਣੀ ਭਗਤਲਾ ਦੇ ਹਰਨਾਮੇ ਚਿਤ ਲਾਏ ਮਨ ਧਨ ਧਨ ਅੱਗੇ ਰੱਖਿਆ ਸਿਰ ਵਿੱਚ ਆ ਗੁਰੇ ਅੱਗੇ ਜਾਏ ਪੈ ਭਗਤੀ ਭਗਤ ਭਉ ਲੋਚ ਦੇ ਪ੍ਰਭ ਲੋਚਾ ਪੁਰਬ ਲਾਏ ਹਰ ਪ੍ਰਭੇ ਪ੍ਰਵਾਹ ਹੈ ਕਿਤ ਖਾਦੇ ਤਿਪਤਾਏ ਸਤਿਗੁਰੂ ਦੇ ਭਾਣੇ ਜੋ ਚੱਲੇ ਤਿਪਤਾ ਸੇ ਹਰ ਗੁਣ ਗਾਏ ਧਨ ਧਨ ਕਾਲ ਜੁਗ ਨਾਨਕ ਆਜ ਚੱਲੇ ਸਤਿਗੁਰ ਪਾਏ ਸਤਿਗੁਰੂ ਨਾ ਸੇਵਿਓ ਸਭ ਰੱਖਿਓ ਉਤਾਰ ਤਿਗ ਤਿਨਾ ਕਾ ਜੀਵਿਆ ਕਿਤੈ ਸੰਸਾਰ ਗੁਰਮਤੀ ਭਉ ਮਨ ਪਵੈ ਤਾਂ ਹਰ ਰਸ ਲੱਗੇ ਪਿਆਰ ਨਾ ਉਹ ਮਿਲੇ ਤੁਰ ਲਿਖਿਆ ਜਨ ਨਾਨਕ ਪਾਰ ਉਤਾਰ ਮਾਇਆ ਮੋਹੇ ਜਗ ਭਰਮਿਆ ਕਰ ਉਸੇ ਗੁਰ ਨਾ ਹੋਏ ਕਾਮ ਕ੍ਰੋਧ ਮਨ ਫਿਰ ਲਿਆ ਮਨਮੁਖੰ ਦਲ ਹੋਏ ਗਿਆਨ ਹੜਗ ਪੰਜ ਦੂਰ ਸੰਘਾਰੇ ਗੁਰੂ ਜਾਗੇ ਸੋਏ ਨਾ ਅਵਰਤ ਪ੍ਰਗਾਸਿਆ ਮਨ ਤਨ ਨਿਰਮਲ ਹੋਏ ਨਾ ਵੀ ਨਗਟੇ ਫਿਰੇ ਬਿਨ ਨਾਵੇ ਬੈ ਰੋਏ ਨਾਨਕ ਜੋ ਤੁਰ ਕਰਤੇ ਲਿਖਿਆ ਸੋ ਮੇਟ ਨਾ ਸਕੈ ਕੋਏ ਗੁਰਮੁਖਾ ਹਰ ਤਨ ਖੱਟਿਆ ਗੁਰ ਕੈ ਸਬਦ ਵਿਚਾਰ ਨਾ ਪਦਾਰਥ ਪਾਇਆ ਅਤੁੱਟ ਪਰੇ ਭੰਡਾਰ ਹਰ ਗੁਣ ਬਾਣੀ ਉਚਰੈ ਅੰਤ ਨਾ ਵਾਰਾ ਵਾਰ ਨਾਨਕ ਸਭ ਕਾਰਨ ਕਰਤਾ ਕਰੇ ਵੇਖੇ ਸਿਰਜਣ ਹਾਰ ਗੁਰਮੁਖ ਅੰਤਰ ਸਹਿਜੇ ਮਾਨ ਚੜਿਆ ਦਸਵੇਂ ਆਕਾਸ ਤੇ ਊਂਦ ਨਾ ਭੁੱਖ ਹੈ ਅਰ ਅੰਮ੍ਰਿਤ ਨਾ ਸੁਖਵਾਸ ਨਾਨਕ ਦੁੱਖ ਸੁਖ ਵਿਆਪਤ ਨਹੀਂ ਇੱਥੇ ਆਤਮ ਰਾਮ ਪ੍ਰਗਾਸ ਕਾਮ ਕ੍ਰੋਧ ਕਾ ਚੋਲੜਾ ਸਭ ਗਲੇ ਆਏ ਪਾਏ ਕੁਪਜੇ ਕਿਰਸ ਜਾਹੇ ਹੁਕਮ ਆਵੇ ਜਾਏ ਜੰਮਣ ਵਰਣਾ ਚੁੱਕੇ ਰੰਗ ਲੱਗਾ ਦੂਜੇ ਭਾਏ ਬੰਧਨ ਬੰਧ ਪਾਈਅਨ ਕਰਣਾ ਕਚੂ ਨਾ ਜਾਏ ਜਿਨ ਕਹੋ ਕਿਰਪਾ ਧਾਰੀਅਨ ਤਿੰਨਾ ਸਤਿਗੁਰ ਮਿਲਿਆ ਆਏ ਸਤਿਗੁਰ ਮਿਲੇ ਉਲਟੀ ਪਈ ਮਰ ਜੀਵਿਆ ਸਹਿ ਸਵਾਏ ਨਾਨਕ ਭਗਤੀ ਰਤਿਆ ਹਰ ਹਰ ਨਾਮ ਸਵਾਏ ਮਨੁੱਖ ਚੰਚਲ ਮਤ ਹੈ ਅੰਤਰ ਬਹੁਤ ਚਤੁਰਾਈ ਕੀਤਾ ਕਰਦਿਆਂ ਵਿਥਾ ਗਿਆ ਇੱਕ ਤੈ ਸਾਇ ਨਾ ਪਾਈ ਪੁੰਨਾਂ ਜੋ ਬੀਜ ਦੇ ਸਭ ਧਰਮ ਰਾਇ ਕੇ ਜਾਈ ਬਿਨ ਸਤਿਗੁਰੂ ਸਮਕਾਲ ਨਾ ਛੋਟੀ ਦੂਜੇ ਪਾਏ ਖੁਬਾਈ ਜੋ ਬਨ ਜਾਂਦਾ ਜੋ ਬਨ ਜਾਂਦਾ ਨਦਰ ਆਵੇ ਜਰ ਪੂਚੇ ਮਰ ਜਾਈ ਪੁੱਤ ਕਲਤ ਮੋਹੇ ਤੈ ਅੰਤ ਵੇਲੀ ਕੋ ਨਾ ਸੁਗਾਏ ਸਤਿਗੁਰ ਸੇਵੇ ਸੋ ਸੁਖ ਪਾਏ ਨੌ ਵਸੇ ਮਨ ਆਈ ਨਾਨ ਸੇਵਟੇ ਬਿਠਾ ਗਈ ਜੇ ਗੁਰਮੁਖ ਨਾਮ ਸੁਭਾਏ ਮਨੁੱਖ ਨਾਮ ਨਾ ਚੇਤਨੀ ਬਿਰਨਾ ਬੈ ਦੁੱਖ ਰੋਏ ਆਤਮਾ ਰਾਮ ਨਾ ਪੂਜਨੀ ਦੂਜੇ ਕੋ ਸੁਖੋਏ ਓ ਮੈਂ ਅੰਤਰ ਮੈਲ ਹੈ ਸਭ ਨਾ ਕਾਢੇ ਧੋਏ ਨਾਨਕ ਬਿਨਾ ਵੇ ਮੈਲਿਆ ਮੋਜਨ ਪਦਾਰਥ ਕੋਏ ਮਨ ਕੋਲੇ ਅੰਦੁਲੇ ਦਿਸਵੈ ਮਗਨੀ ਕਾ ਵਾਸ ਬਾਣੀ ਸੋਤ ਨਾ ਪੂਜਨੀ ਸਭ ਨਗਰੇ ਪ੍ਰਗਾ ਸੋਨਾ ਆਪਣੀ ਅੰਦਰ ਸੁਧ ਨਹੀਂ ਗੁਰਸਚਨ ਨਾ ਕਰੇ ਵਿਸਾਸ ਗਿਆਨੀ ਅੰਦਰ ਗੁਰਸਬਦ ਹੈ ਨਿਤ ਹਰ ਲੈ ਵਿਸਦਾ ਵਿਕਾਸ ਅਰ ਗਿਆਨੀਆਂ ਕੀ ਰੱਖਦਾ ਹੋ ਸੁਰਿਆਰੀ ਤਾਸ ਗੁਰੂ ਕੁਝ ਵਰ ਸੇਵਦੇ ਜਾਂ ਨਾਨਕ ਤਾ ਕਾ ਦਾਸ

0: ਤਿੰਨ ਸਤਿਗੁਰ ਵਿਰਿਆਏ। ਮੇਰ ਸਤਿਗੁਰ ਨੇ ਵਿੜ ਹੋਇਆ ਵੇਖੋ ਹਉ ਮੈਂ ਗਿਆ ਬਿਲਾਓਏ ਗੁਰਮੁਖਾ ਕੇ ਮੁਖ ਉਜਲੇ ਹਰ ਦਰਗੇ ਸੋਭਾ ਪਾਏ ਜਨ ਨਾਨਕ ਸਦਾ ਗੁਰਬਾਣ ਤੈਨ ਜੋ ਚੱਲੇ ਸਤਿਗੁਰ ਪਾਏ ਸਤਿਗੁਰ ਪੁਰਖ ਨਿਰਵੈਰ ਹੈ ਨਿਤ ਹਿਰਦੇ ਹਰਨ ਬਿਲਾਏ ਨਿਰਵੈਰੇ ਨਾਲ ਵੈਰ ਚਾਹੀਦਾ ਆਪਣੇ ਘਰ ਲੋਕੀ ਲਾਏ ਅੰਤਰ ਕ੍ਰੋਧ ਹੰਕਾਰ ਹੈ ਅੰਦਨ ਜਲੇ ਸਦਾ ਦੁੱਖ ਪਾਏ ਅੰਦਨ ਜਲੇ ਸਦਾ ਦੁੱਖ ਪਾਏ ਕੂੜ ਬੋਲ ਬੋਲ ਰਿਤ ਭੌਂਕਦੇ ਵੇਖਾ ਦੇ ਦੂਜੇ ਪਾਏ ਵੇਖਵਾਇਆ ਘਰ ਭਰਮ ਦੇ ਫਿਰ ਘਰ ਘਰ ਪਤ ਗਵਾਏ ਬੇਸਵਾ ਕਰੇ ਪੂਤ ਜਿਉਂ ਪਿਤਾ ਨਾਮ ਦੇ ਜਾਏ ਹਰ ਹਰ ਨਾਮ ਨਚੇਤਨੀ ਕਰਤੇ ਆਪ ਖੁਆਏ ਹਰ ਗੁਰਮੁਖ ਕਿਰਪਾ ਤਾਰੇ ਨੇ ਜਨ ਵਿਛੜੇ ਆਪ ਮਿਲਾਏ ਜਨ ਨਾਨਕ ਦਿਸ ਵੇਲੇ ਹਾਰਣੇ ਜੋ ਸਤਿਗੁਰ ਲਾਗੇ ਪਾਏ ਨਾਮ ਲੱਗੇ ਸੀ ਉਭਰੇ ਬਿਰਨਾਵੇ ਜਮ ਪੁਰ ਜਾਹੇ ਨਾਨਕ ਬਿਰਨਾਵੇ ਸੁੱਖ ਨਹੀਂ ਆਏ ਗਏ ਪਛਤਾਏ ਚਿੰਤਾ ਦਾਵਦ ਰਹਿ ਗਏ ਤਾਮਨ ਪਏ ਆਨੰਦ ਗੁਰਪ੍ਰਸਾਦੀ ਪੁੱਜੀਏ ਸਾਧਾ ਸੁਤੀ ਨਿਚੈਂਦ ਜਿਨ ਕੋ ਕਰ ਪੂਰਵ ਲਿਖਿਆ ਤਿਨਾ ਭੇਟਿਆ ਗੁਰੂ ਗੋਬਿੰਦ ਨਾਨਕ ਸਾਹਿਬ ਜੀ ਮਿਲ ਰਹੇ ਹਰ ਪਾਇਆ ਪਰਮਾਨੰਦ ਸਤਿਗੁਰ ਸੇਵ ਰਿਹਾ ਆਪਣਾ ਗੁਰਸਬ ਦੀ ਵਿਚਾਰ ਸਤਿਗੁਰ ਕਾ ਭਾਣਾ ਮੰਨ ਲੈਣ ਹਰ ਨਾਮ ਰੱਖੋ ਉਰਤਾਰ ਇੱਥੇ ਉੱਥੇ ਮੰਨੀਨ ਹਰ ਨਾਮ ਲੱਗੇ ਵਪਾਰ ਗੁਰਮੁਖ ਸ਼ਬਦ ਸੰਜਾਪ ਦੇ ਤਿਤ ਸਾਚੇ ਦਰਬਾਰ ਸੱਚਾ ਸ਼ਬਦ ਖਰ ਸੱਚ ਅੰਤਰ ਪ੍ਰਿੰ ਪਿਆਰ ਜਮਕਾਲ ਨੇੜ ਨਾ ਆਵੇ ਆ ਬਖਸੇ ਕਰਤਾਰ ਨਾਨਕ ਨਾਮ ਰੱਤੇ ਸੇ ਤਿਰਬੰਤ ਹੈ ਨਿਰਧਨ ਹੋਰ ਸੰਸਾਰ ਜਨ ਕੀ ਟੇਕ ਹਰ ਨਾਮ ਹਰ ਬਿਨਾਵੇ ਠਬਰ ਨਾ ਠਾਓ ਗੁਰਮਤੀ ਨਾਮ ਅਨਵ ਸਹਿ ਸਹਿਜੇ ਸਹਿ ਸੁਭਾਓ ਬੜਭਾਗੀ ਨਾਮ ਦਿਆਇਆ ਵਨ ਸੁਲਾਗਾ ਭਾਓ ਜਨ ਨਾਨਕ ਵੰਗੇ ਤੂੜ ਦੈਨ ਸਤਿਗੁਰਬਾਣੇ ਜਾਓ ਲੱਖ ਚੁਰਾਸੀ ਵੇਦਨੀ ਤਿਸ ਨਾ ਚਲਦੀ ਕਰੇ ਪੁਕਾਰ ਇਹ ਮੋਹ ਮਾਇਆ ਸਭ ਪਸਰਿਆ ਨਾਲ ਚੱਲੇ ਨਾਂਤੀ ਵਾਰ ਵਿਨ ਹਰ ਸਾਂਤ ਨਾ ਆਵਈ ਕਿਸ ਅੱਗੇ ਕਰੀ ਪੁਕਾਰ ਬੜਭਾਗੀ ਸਤਿਗੁਰ ਪਾਇਆ ਰੋ ਬੂਝਿਆ ਬ੍ਰਹਮ ਵਿਚਾਰ ਜਿਸਨਾ ਅਗਨ ਸਭ ਬੁਝ ਗਏ ਜਾ ਨਾਨਕ ਉਰਦਾਰ ਸਿੱਖਤੇ ਬਹੁਤ ਕਮਾਉਂਦੇ ਅੰਤ ਨਾ ਪਾਰਾ ਬਾਰ ਹਰ ਕਿਰਪਾ ਕਰਕੇ ਬਖਸ਼ ਲਏ ਹਰ ਪਾਪੀ ਵੱਢ ਗੁਨਹਿੰਗਾਰ ਹਰ ਜੀ ਉਹ ਲੇਖੇ ਵਾਰ ਨਾ ਆਵਈ ਤੂੰ ਬਖਸ ਮੇਰਾ ਬਣਹਾਰ ਦੁਠਿਆਰ ਬ੍ਰਹਮੇ ਲਿਆ ਸਭ ਕਿਲਵੇ ਘੱਟ ਵਿਕਾਰ ਜਿਨਾ ਹਰ ਹਰ ਨਾਮ ਧਿਆਇਆ ਜਨ ਨਾਨਕ ਤਿੰਨ ਜੈਕਾਰ ਵਿਛੋੜ ਵਿਛੋੜ ਜੋ ਮਿਲੇ ਸਤਿਗੁਰ ਕਹਿ ਪਾਏ ਪਾਏ ਜਨਮ ਮਰਨ ਨੇ ਚਲ ਬਹਿ ਗੁਰਮੁਖ ਨਾਮ ਦਿਆਏ ਗੁਰਸਾਧੂ ਸੰਗਤ ਮਿਲੇ ਹੀਰੇ ਰਤਨ ਲਭਨ ਨਾਨਕ ਲਾਲ ਅਮੋਲਕਾ ਗੁਰਮੁਖ ਖੋਜ ਲਹਨ ਮਨਮੁਖ ਨਾਮ ਨਜੇ ਦਿਓ ਤੇਗ ਜੀਵਨ ਤੇਗ ਵਾਸ ਜਿਸ ਦਾ ਖਾਣਾ ਪਹਿਣਾ ਸੋ ਮਨ ਨਾ ਵਸਿਓ ਗੁਣਦਾਸ ਇਹ ਮਨ ਸ਼ਬਦ ਨਾ ਫੇਦਿਓ ਕਿਉਂ ਹੋਵੇ ਕਰਵਾਸ ਮਨਮੁਖੀਆ ਦੁਆਗਣੀ ਆਵਣ ਜਨਮ ਵਿਆਸ ਗੁਰਮੁਖ ਨਾਮ ਸੁਹਾਗ ਹੈ ਮਸਤਕ ਬਣੀ ਲਿਖਿਆਸ ਹਰ ਹਰ ਨਾਮ ਉਰਤਾਰਿਆ ਹਰ ਹਿਰਦੇ ਕਮਲ ਪ੍ਰਗਾਸ ਸਤਿਗੁਰ ਸੇਵ ਨੇ ਆਪਣਾ ਹਉ ਸਤਿ ਹਰੀ ਦਾਸ ਨਾਨਕ ਤਿਨ ਮੁਖੁਜਲੇ ਜਿਨ ਅੰਤਰ ਨਾਮ ਪ੍ਰਗਾਸ ਸਤਿਵਰੇ ਸੋ ਜਨ ਸੇ ਜੈ ਵੇ ਸਭ ਦੇ ਮੁਕਤ ਨਾ ਹੋ ਹੀ ਪੇ ਕਰੇ ਬਹੁ ਕਰ ਵਿਗੁਤੇ ਪਾਏ ਦੂਜੇ ਪਰਸ ਵਿਗੋਈ ਨਾਨਕ ਵੇਨ ਸਤਿਗੁਰ ਨਾਉ ਨ ਪਾਈਏ ਜੇ ਸੋ ਲੋਚੇ ਕੋਈ ਹਰ ਕਾ ਨਾਉ ਅਤ ਵੱਡ ਉੱਚਾ ਉੱਚੀ ਉੱਚਾ ਹੋਈ ਅਪੜ ਕੋਈ ਨਾ ਸਕੀ ਜੇ ਸੋ ਲੋਚੇ ਕੋਈ ਮਨਮੁਖ ਮੁਖ ਸੰਜਮ ਅੱਛਾ ਨਾ ਹੋਵੇ ਕਰ ਵੇਖ ਪਵੇ ਸਭ ਕੋਈ ਗੁਰ ਕੀ ਪੌੜੀ ਜਾਇ ਚੜੇ ਕਰ ਪ੍ਰਾਪਤ ਹੋਈ ਅੰਤਰ ਆਏ ਵਸੈ ਗੁਰ ਸ਼ਬਦ ਵਿਚਾਰੇ ਕੋਏ ਨਾਨਕ ਸ਼ਬਦ ਵਰੇ ਮਨ ਮਾਨੀਏ ਸਾਚੇ ਸਾਚੀ ਸੋਏ ਮਾਇਆ ਮੋਹ ਦੁੱਖ ਸਾਗਰ ਹੈ ਬਿਖ ਦੁਤਾਰ ਤਰਿਆ ਨਾ ਜਾਏ ਮੇਰਾ ਮੇਰਾ ਕਰਦੇ ਬਚਪੇ ਹਉਮੈ ਕਰਦ ਵਿਆਏ ਮਨਮੁਖ ਕਾਰੋਬਾਰ ਨਾ ਪਾਰ ਹੈ ਅੱਧ ਵਿੱਚ ਰਹਿ ਲਪਟਾਏ ਜੋ ਤੁਰ ਲਿਖਿਆ ਸੁਖ ਭਾਵਨਾ ਕਰਨਾ ਕੱਚੂ ਨਾ ਜਾਏ ਗੁਰਮਤੀ ਗਿਆਨ ਰਤਨ ਮਨ ਵਸੇ ਸਭ ਦੇਖਿਆ ਬ੍ਰਹਮ ਸੁਭਾਏ ਨਾਨਕ ਸਤਿਗੁਰ ਵੋਇ ਤੈ ਵਿਭਾਗੀ ਚੜ੍ਹੇ ਤੇ ਭੌਜਲ ਪਾਰ ਲੰਘਾਏ ਬਿਨ ਸਤਿਗੁਰ ਦਾਤਾ ਕੋ ਨਹੀਂ ਜੋ ਹਰ ਨਾਮ ਦੇ ਆਧਾਰ ਗੁਰ ਕਿਰਪਾ ਤੇ ਨਾ ਮਨ ਵਸੈ ਸਦਾ ਰਹੇ ਉਰਧਾਰ ਦਸਣਾ ਬੁਝੇ ਤਿਪਤ ਹੋਏ ਹਰ ਕੇ ਨਾ ਪਿਆਰ ਨਾਨਕ ਗੁਰਮੁਖ ਪਾਏ ਹਰ ਆਪਣੀ ਕਿਰਪਾ ਧਾਰ ਬਿਨ ਸਤ ਬਿਨ ਸਬਦੇ ਜਗਤ ਵਰ ਲਿਆ ਕਹਿਣਾ ਕੁਛ ਨਾ ਜਾਏ ਹਰ ਕੈਸੇ ਉਭਰੇ ਸਬਦ ਰਹਿ ਲਿਬਲਾਏ ਨਾਨਕ ਕਰਤਾ ਸਭ ਕੇ ਜਾਣਦਾ ਜਿਨ ਰੱਖੀ ਪੰਡਤ ਬਣਾਏ ਹੋਮ ਜਗ ਸਭ ਹੋਮ ਜਗ ਸਭ ਤੀਰਥਾ ਪੜ ਪੰਡਤ ਥੱਕੇ ਪੁਰਾਣ ਬਿਖਮਾਇਆ ਮੋ ਨਵੇਂ ਟੇਵ ਜਿਉਂ ਆਪਣ ਜਾਣ ਸਤਿਗੁਰ ਮਿਲਿਆ ਮਨ ਉਤਰੀ ਹਰ ਜਪਿਆ ਪੁਰਖ ਸੁਜਾਣ ਜਿਨ੍ਹਾਂ ਹਰ ਹਰ ਪ੍ਰਭ ਸੇਵਿਆ ਜਨ ਨਾਨਕ ਸਤਿਗੁਰ ਵਾਣ ਮਾਇਆ ਮੋਹ ਬਹੁ ਚਿਤ ਵਿਦੇਵ ਆਸਾ ਲੋਭਕਾਰ ਮਨਮੁਖ ਸਰਨਾਥੀਏ ਮਾਰ ਬਿਨ ਸਹਿ ਕਰਿ ਵਾਰ ਬਡ ਭਾਗ ਹੋਵੈ ਸਤਿਗੁਰ ਮਿਲੇ ਹੋ ਮੈਂ ਤਜੇ ਵਿਕਾਰ, ਹਰਨਾਮਾ ਜਪ ਸੁਖ ਪਾਇਆ ਜਨਾ ਸਭ ਵਿਚਾਰ, ਬਿਨ ਸਤਿਗੁਰ ਸਤਿਗੁਰ ਭਗਤ ਨਾ ਹੋਵੇ ਨਾਮ ਨਾ ਲੱਗੇ ਪਿਆਰ, ਜਾ ਨਾਨਕ ਨਾਮ ਰਾਧਿਆ ਗੁਰ ਕਹਿਤ ਪਿਆਰ, ਲੋਭੀ ਕਾਇ ਸਭ ਨਾ ਕੀਜੈ ਜੇ ਕਾ ਪਾਰ ਵਸਾਏ, ਜਿਸ ਅੰਤ ਕਾਲ ਦਿਸੇ ਧੋਹੇ ਜਿਸ ਹੱਥ ਨਾ ਪਾਏ, ਮਨੁੱਖ ਸੇਤੀ ਸੰਗ ਕਰੇ ਮੋਹ ਕਾਲਖ ਦਾਗ ਲਗਾਏ, ਮੋਹ ਕਾਲੇ ਤੇ ਲੋਭੀਆਂ ਜਸਨ ਜਨੁ ਗਵਾਏ, ਸਤਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੇ ਮਨ ਆਏ, ਜਨ ਮਰਨ ਕੀ ਮਨ ਉਤਰੇ ਜਨ ਨਾਨਕ ਹਰ ਗੁਣ ਗਾਏ,
1: ਤੁਲ ਹਰ ਪ੍ਰਭ ਕਰਤੇ ਲਿਖਿਆ ਸੋ ਮੇਚਣਾ ਨਾ ਜਾਏ, ਜਿਉ ਪਿੰਡ ਸਭ ਤੇ ਸਦਾ ਪ੍ਰਤਪਾਲ ਕਰੀ ਹਰਾਏ, ਚੁਗਲ ਨਿੰਦਕ ਭੁੱਖੇ ਰੁਲ ਮੁਏ, ਨਾ ਹੱਥ ਨਾ ਕਿਤਾਬ ਪਾਏ, ਬਾਹਰ ਪਕਣ ਸਭ ਕਰਮ ਕਰੀ ਮਨ ਹਿਰਦੈ ਕਪਟ ਕਮਾਏ, ਖੇਤ ਸ੍ਰੀ ਜੋਬੀ ਜੀ ਐਸੋ ਅੰਤ ਖਲਵਾਇ ਆਏ, ਨਾਨਕ ਕੀ ਪ੍ਰਵੇਨਤੀ ਅਲਫਾਵੈ ਬਖਸ਼ ਮਲਾਈ, ਮਨ ਆਵਣ ਜਾਣਾ ਸੁਜਈ ਨਾ ਸੁਜੈ ਦਰਬਾਰ, ਮਾਇਆ ਮੂੰਹ ਭੁਲੇਟਿਆ ਅੰਤਰ ਅਗਿਆਨ ਗੁਬਾਰ, ਤਵ ਨਰ ਸੁੱਤਾ ਜਾਗਿਆ ਸੀ ਡੰਡ ਲਗਾ ਬੋ ਭਾਰ, ਗੁਰਮੁਖਾਂ ਕਲਾਉਂ ਉੱਪਰ ਹਰ ਜੀਤਿਆ ਸੀ ਪਾਏ ਨੂੰ ਮੁਖ ਦੁਆਰ, ਨਾਨਕ ਆਪਿਉ ਤਰੀ ਸਭ ਕੁਟੰਬ ਤਰੀ ਪ੍ਰਪਾਲ, ਸਭ ਮਰੇ ਸੋ ਮੂਆ ਜਾਪੈ, ਗੁਰਪੁਰ ਸਾਦੀ ਅਦ ਧਰਾਪੈ, ਅਦ ਲੱਗੀ ਗੁਰੂ ਸਭ ਸਿੰਘ ਜਾਪੈ, ਬਿਨ ਸਭ ਦੇ ਮੂਆ ਹੈ ਸਭ ਕੋਈ, ਮਨੁੱਖ ਮੂੰਹ ਆਪਣਾ ਜਨਮ ਖੋਏ, ਨਾਮ ਚੀ ਤੇ ਅੰਤ ਦੁਖ ਰੋਏ, ਨਾਨਕ ਕਰਤਾ ਕਰੇ ਸੋ ਹੋਏ, ਗੁਰਮੁਖ ਬੁੱਢੀ ਕਦੇ ਨਾਹੀ, ਜਿਨੈ ਅੰਤਰ ਸੁੱਟ ਗਿਆਨ, ਸਦਾ ਸਦਾ ਹਰ ਗੁਣ ਰਭੀ ਅੰਤਰ ਸਹਿ ਧਿਆਨ, ਸਦਾ ਆਨੰਦ ਬਿਬੀ ਕਰ ਹੇ, ਦੁਖ ਸਿਗੀ ਕਿਸਮਾਨ, ਤਿੰਨਾਂ ਨਦਰੀ ਕੁਆਇਆ ਸੋ ਆਤਮ ਰਾਮ ਪਛਾਣ, ਮਨਮੁਖ ਬਾਲਕ ਵਿਤ ਸਮਾਨ ਹੈ, ਜਿਨ੍ਹਾਂ ਅੰਤਰ ਹਰ ਸੁਰਤ ਨਾਹੀ, ਵਿਚਿਓ ਮੈਂ ਕਰਮ ਗੁਮਾਵ ਦੇ ਸਭ ਧਰਮ ਰਾਏ ਕਹਿ ਚਾਹੀ, ਗੁਰਮੁਖੀ ਅੱਛੇ ਨਿਰਮਲੀ ਗੁਰੂ ਕਹਿ ਸਭ ਸੁਭਾਈ, ਉਹ ਨਾ ਮੈਲ ਪਤੰਗ ਨ ਲੱਗੀ ਜੇ ਚੱਲਣ ਸਤਿਗੁਰ ਭਾਈ, ਮਨੁੱਖ ਝੂਠ ਨਹੀਂ ਉੱਤਰੈ ਜਿਸ ਧੋਵਣ ਪਾਈ, ਨਾਨਕ ਗੁਰਮੁਖ ਮੇਲਿਆ ਨਾ ਗੁਰ ਕੇ ਅੰਗ ਸਮਾਏ, ਬੁਰਾ ਕਰੇ ਸੋ ਗਿਆ ਸਿਜੈ, ਆਪਣੇ ਰੋ ਆਪੇ ਹੀ ਰਜੈ, ਮਨੁੱਖ ਕਮਲਾ ਰਾਗੜੈ ਲੁਜੈ, ਗੁਰਮੁਖ ਹੋਏ ਤੇ ਸਭ ਕੁਛ ਸੁਜੈ, ਨਾਨਕ ਗੁਰਮੁਖ ਮਨ ਸੋ ਲੁਜੈ, ਜਿੰਨਾ ਸਤਿਗੁਰੂ ਪੁਰਖ ਨਾ ਸੇਵਿਓ ਸਬਦਨ ਕੀ ਤੋ ਵਿਚਾਰੋ, ਮਨ ਸੇ ਝੂਲਣ ਆਖੀ ਅਨੁ ਪਸ਼ੂ ਢੋਰ ਗਾ ਵਾਰ, ਓ ਨਾ ਅੰਤਰ ਗਿਆਨ ਧਿਆਨ ਹੈ ਅਸੋ ਜਿਤਨੁ ਪਿਆਰ, ਮਨੁੱਖ ਮੂਹੀ ਵਿਕਾਰ ਮਹਿ ਮਿਲ ਜੰਮੇ ਬਾਰੋ ਬਾਰ, ਜੀਵ ਦੇ ਅਨੁ ਮਿਲੈ ਸੋ ਜੀਵ ਦੇ ਹਰ, ਜਗ ਜੀਵਨ ਗੁਰ ਧਾਰ, ਨਾਨਕ ਗੁਰਮੁਖ ਸੋਹਣੇ ਦੇ ਸਚੈ ਦਰਬਾਰ, ਹਰ ਮੰਦਰ ਹਰ ਸਾਚਿਆ ਹਰ ਵਸੈ ਜਿਸ ਨਾਲ, ਗੁਰਮਤੀ ਰਪਾਇਆ ਮਾਇਆ ਮੋਹ ਪ੍ਰਜਾਲ, ਹਰ ਮੰਦਰ ਵਸ ਅਨੇਕ ਹੈ ਨਵ ਦੇ ਨਾਮ ਸੰਭਾਲ, ਧੰਨ ਭਗਵੰਤੀ ਨਾਨਕਾ ਜਿੰਨਾ ਗੁਰਮੁਖ ਲੱਦਾ ਹਰ ਭਾਲ, ਬੜਭਾਗੀ ਗੜ ਮੰਦਰ ਖੂਜਿਆ ਹਰ ਹਿਰਦੈ ਪਾਇਆ ਨਾਲ, ਮਨੁੱਖ ਦੇ ਇਹ ਦੇਸ ਫਿਰੜ ਹੈ ਯਾ ਤੇ ਤਿਸ਼ਨਾ ਲੋ ਬਿਕਾਰ, ਮਨ ਮਾਇ ਮੋਹ ਨੇ ਚੁੱਕੀ ਮੈਂ ਜੰਮੇ ਬਾਰੋ ਬਾਰ, ਸਤਿਗੁਰੂ ਸੇਵ ਸੁਖ ਪਾਇਆ ਯਤ ਦਿਸ਼ਨਾ ਦੇ ਵਿਕਾਰ, ਏ ਜਨਮ ਮਨ ਕਾ ਦੁੱਖ ਗਿਆ ਜੈ ਨਾਨਕ ਸਦ ਵਿਚਾਰ, ਯਾਰ ਨਾਮ ਥਿਆਏ ਮਨ ਅਤਰਗਾ ਪਾਵੇ ਮਾਨ, ਕਿਰਪਾ ਪਾ ਸੋ ਕੱਟੀਐ ਹਉਮੈ ਚੁੱਕੈ ਗੁਮਾਨ, ਗੁਰਮੁਖ ਕਮਲ ਵਿਗਸਿਆ ਸੇ ਆਤ ਬ੍ਰਹਮ ਪਛਾਣ, ਯਾਰ ਕਿਰਪਾ ਧਾਰ ਪ੍ਰਭੂ ਜੈ ਨਾਨਕ ਜਪ ਹਰ ਨਾਮ, ਧਨਾ ਸ੍ਰੀ ਧਨਵੰਤੀ ਜਾਣੀਐ ਫਾਈ, ਸਤਿਗੁਰ ਕੀ ਕਾਰ ਕੁਮਾਈ, ਧਨ ਮਨ ਸੋ ਭੇਜੀ ਸੋ ਫਾਈ, ਲੈ ਹੁਕਮ ਫਿਰਾਓ ਜੈ ਬੇਸਾ ਵੀ ਵੈਸਾ ਫਾਈ, ਜੀ ਭੇਜੇ ਤਾਂ ਜਾਓ ਈਬੜ ਧਨ ਹੋਰ ਕੋ ਨਹੀਂ ਪਾਈ, ਜੀਬੜ ਸੱਚਾ ਨਾਓ ਸਦਾ ਸੱਚੀ ਕੀ ਗੁਣ ਗਾਵਾਂ ਫਾਈ, ਸਦਾ ਸੱਚੀ ਕੇ ਸੰਗ ਰਹਾਓ ਭੈਣ ਗੁਣ ਚੰਗਿਆਈਆਂ ਭਾਈ, ਆਪਣੀ ਪਤਕੇ ਸਾਧ ਆਪੇ ਖਾਏ ਦੀ ਕਾ ਗਿਆ ਸਲਾਹੀਆ ਭਾਈ, ਦਰਸ਼ਨ ਕੋਬਲ ਜਾਈ ਸਤਿਗੁਰੂ ਵਿੱਚ ਬੜੀਆਂ ਬੜੀਆਂ ਆਈਆਂ ਫਾਈ, ਕਰ ਮਿਲੇ ਤਾਂ ਭਾਈ ਕੋ ਹੁਕਮ ਮਨ ਨਾ ਜਾਣਨੀ ਫਾਈ, ਦੂਜੇ ਭਾਈ ਫਿਰਾਏ ਸੰਗਤ ਢੋਈ ਨਾ ਮਿਲ ਭਾਈ, ਮੈਸਰ ਮਿਲੇ ਨਾ ਥਾਉ ਨਾਨਕ ਹੁਕਮ ਨਾ ਮਨਾ ਸੀ ਭਾਈ, ਜਿੰਨੀ ਥੁਰੇ ਘੁਮਾਇਆ ਨਾਓ ਤਿੰਨ ਮਿੱਟੋ ਹੋ ਮਾਰਿਆ ਫਾਈ, ਤਿੰਨ ਕੋਸ ਬਲਹਾਰੇ ਜਾਓ ਸੀ ਦਾੜੀਆਂ ਸੱਚੀਆਂ ਜੀ ਗੁਰ ਚਰਨੀ ਲਗਨ, ਅੰਦਰ ਸੀ ਬਨ ਗੁਰੇ ਆਪਣਾ ਆਨੰਦ ਆਨੰਦ ਰਹਨ, ਨਾਨਕ ਸੀ ਮੂੰਹ ਸੋਹਣੇ ਸੱਚੇ ਦਾ ਦੇ ਸਨ, ਮੂੰਹ ਸੱਚੀ ਸਦਾੜੀਆਂ ਸਬੂਲੇ ਸੱਚ ਕੁਮਾਏ, ਸੱਚ ਸਾਧੂ ਮਨ ਵਸਿਆ, ਸਗਰੋ ਮਾਏ ਸੁਮਾਏ ਸੱਚੀ ਰਾਸੀ ਸੱਚ ਧਾਨੀ ਉਤੋਂ ਬਰਵੀ ਪਾਏ, ਸੱਚਣੇ ਸੋ ਮਨ ਲੈਣ ਸੱਚੀ ਕਾਰ ਕੁਮਾਈ, ਸੱਚੀ ਰਗਾਵੈ ਸਣਾ ਸੱਚੀ ਮਾਈ ਸੁਮਾਹੇ, ਨਾਨਕ ਵੀ ਸਤਿਗੁਰ ਸੱਚਨ ਪਾਈਏ, ਮਨੁੱਖ ਭੂਲੇ ਜਾਹੇ ਬਾਵੀ ਹਾ ਪਿਓ ਪਿਓ ਕਰੇ, ਜਲ ਨਿਧ ਪ੍ਰੇਮ ਪਿਆਰ ਗੁਣ ਮਿਲੇ ਸੀ ਦਲ ਜਲ ਪਾਇਆ, ਸਭ ਦੁੱਖ ਨਿਵਾਰਨ ਹਾਰ ਤੇ ਚੁੱਕੈ ਸਹਿਜ ਉਪਜੈ, ਚੁੱਕੈ ਕੂਕ ਪੁਕਾਰ, ਨਾਨਕ ਗੁਰਮ ਸਾਂਤ ਹੋਏ ਨਾਮ ਰਖੋ ਰਸਾਰ, ਬਾਬੀਆ ਤੂੰ ਸੱਚ ਚੋ ਸੱਚੇ ਸੋਲ ਬੁਲਾਏ, ਬੋਲਿਆ ਤੇਰਾ ਸਾਹਿਬ ਵੈ, ਗੁਰਮੁਖ ਹੋਏ ਅਲਾਏ ਸਾਬਦ ਚੀਨ ਤਿਕ ਉਤਰੈ, ਮਨ ਲੈ ਰਜਾਏ ਚਾਰੇ ਗੁਨਾ ਝੂਕ ਵਰਸਦਾ, ਬੂੰਦ ਪਵੈ ਸਹਿ ਸਫਾਈ, ਜਲਹੀ ਦੀ ਸਹੀ ਉਪਜੈ ਬਿਜਲ ਪਿਆਸ ਨ ਜਾਏ, ਨਾਨਕ ਹਰ ਜਲ ਜਿਨ ਪੀਆ ਤੇ ਭੂਖ ਨ ਲੱਗ ਆਈ, ਵਾ ਵੀ ਹਾ ਤੂੰ ਸਹਜ ਬੋਲ ਸੱਚੇ ਸਭ ਸੁਫਾਈ ਸਭ ਚੀ ਤੇਰੇ ਨਾਲ ਹੈ ਸਗੁਰੂ ਦੀ ਦਿਖਾਈ ਆ ਪਛਾਣ ਪ੍ਰੀਤ ਮਲੈ ਬੂਟਾ ਸ਼ੇ ਬਿਲਾਈ ਆ ਸਭ ਕੁਛ ਤੇਰੇ ਨਾਲ ਹੈ ਸਗੁਰੂ ਦੀ ਦਿਖਾਈ ਆ ਪਛਾਣ ਪ੍ਰੀਤ ਮਲੈ ਬੂਟਾ ਸ਼ੇ ਬਿਲਾਈ ਛੇਵੀਂ ਛੇਵੇਂ ਆਮ੍ਰਿਤ ਵਰਸਦਾ ਤਿਸ਼ ਨਾ ਪੁੱਛ ਜਾਏ ਘੂਪ ਕਾਰਨ ਹੋਵੀ ਜੋਤੀ ਜੋਤ ਮਿਲਾਈ ਨਾਨਕ ਸੁਖ ਸਭਨ ਸੁਹਾਗਣੀ ਸੱਚੇ ਨਾਮ ਸਮਾਏ ਤੋ ਰੋਖਾ ਸੋ ਭੇਜਿਆ ਸੱਚੇ ਹੁਕਮ ਠਾਈ ਇੰਦੋ ਵਰਸੇ ਦਇਆ ਕਰ ਗੂੜੀ ਸ਼ੈ ਬਲਾਏ ਵਾ ਵੀ ਹੇ ਤਨ ਮਨ ਸੁਖ ਹੋਏ ਜੈ ਤਤ ਬੂੰਦ ਮੋਹੇ ਪਾਏ ਅਨ ਧਨ ਮੋਹ ਤਾਈ ਉਪਜੈ ਧਰਤੀ ਸੁਭਾ ਪਾਈ ਅਨ ਲੋਕ ਭਤ ਕਰੇ ਗੁਰ ਕੈ ਸਭ ਸਮਾਈ ਅਪੀ ਸੱਚਾ ਬੋ ਚਲੇ ਗਾ ਕਿਰਪਾ ਕਰੇ ਰਜਾਈ ਅਗਨ ਗਾਵੋ ਕਾਮਣੀ ਸੱਚੇ ਸਭ ਸਮਾਈ ਭੈ ਕਾ ਸਹਜ ਸ਼ਿਗਾਰ ਕਰਹੋ ਸੱਚ ਰਹੋ ਹੋਰ ਬੁਲਾਏ ਨਾਨਕ ਨਾਮ ਮਨ ਮਸਾਏ ਦਰ ਗਲੇ ਛਡਾਏ ਵਾਹ ਵੀ ਅਸਲੀ ਧਰਤੀ ਜੀ ਫਿਰੇ ਉੜ ਚੜੇ ਆਕਾਸ਼ ਸਤਿਗੁਰ ਮਿਲਿਆ ਜਲ ਪਾਈਏ ਚੁੱਕੈ ਭੂਖ ਪਿਆ ਜੀਉ ਬਿਨ ਸਭ ਦੇ ਸਿਕਾ ਸਭ ਕੀ ਕਹਿ ਬਾ ਬਿਨ ਬੋਲਿਆ ਸਭ ਕਿਸੇ ਜਾਣਦਾ ਕਿਸੇ ਆਕੈ ਕੀ ਚੇਰ ਅਰਦਾਸ ਹੋਇਓ ਨਾਨਕ ਕੜਕੜੀ ਕੁਵਰਤਦਾ ਸਤਿਗੁਰੀ ਪ੍ਰਕਾਸ਼ ਨਾਨਕ ਦਿਸੇ ਬਸੰਤ ਹੈ ਜਿਸ ਗੁਰੂ ਸੇਵ ਸਮਾਏ ਹਰ ਬੁੱਠਾ ਮਨ ਤਨ ਸਭ ਪਰ ਫੜੇ ਸਭ ਜਗ ਹਰਿਆਵਲ ਹੋਏ ਸਭ ਦਿਸੇ ਦਾ ਬਸੰਤ ਹੈ ਜੀ ਤੋ ਤਨ ਮਨ ਹਰਿਆ ਹੋਏ ਨਾਨਕ ਨਾਮ ਨਿਬੀਸ਼ ਰਹੇ ਜਿਨ ਸ੍ਰਿਆ ਸੋ ਕੋਈ ਨਾਨਕ ਤਿਨਾ ਬਸੰਤ ਹੈ ਜਿਨ੍ਹਾਂ ਗੁਰਮੁਖ ਵਸਿਆ ਮਨ ਸੋਈ ਹਰ ਬੁੱਠੇ ਮਨ ਤਨ ਭਰ ਪੜਾਏ ਸਭ ਜਗ ਹਰਿਆ ਹੋਏ ਬਡੜੇ ਝਾਲ ਚੁਲੰਬੜੇ ਨਾਵੜਾ ਲਈਏ ਕਿਸੇ ਨਾ ਲਈਏ ਪਰਮੇਸ਼ਰ ਤੇ ਭੰਡਣ ਘੜਨ ਸਮਰੱਥ ਹਰ ਹਟ ਵੀ ਤੂੰ ਤੂੰ ਗਰਹੇ ਬੋਲੇ ਫਲੀ ਬਾਣ ਸਭ ਸਦਾ ਹਜੂਰ ਹੈ ਗੈ ਉੱਚੀ ਕਰੀ ਪੁਕਾਰ ਜਿਨ ਜਾ ਤੂੰ ਪੈ ਰੰਗਿਆ ਤਿਸ ਬਿਟੂ ਗੁਰਬਾਣੀਆਂ ਛੋਟੀ ਦੇ ਸੋ ਮਿਲੈ ਸੱਚਾ ਉਹ ਵਿਚਾਰ ਮੈਂ ਫਿੱਕਾ ਬੋਲਣਾ ਭੁਜਨ ਸਿੱਕਾ ਘਰ ਬਣ ਤੇਰੇ ਤੇਰੇ ਭਾਵਨ ਤੁਝੇ ਇੱਥੇ ਆਏਂਦਾ ਆਏ ਸਦਾ ਵਿਹਾਨ ਮੈਂ ਸਤਿਗੁਰ ਗ੍ਰਿਣ ਪਾਇਆ ਕਰ ਥੱਕੀ ਵਿਚਾਰ ਨਾਦਰ ਕਰੇ ਜੀ ਆਪਣੀ ਤਈ ਆਪੇ ਲੈ ਸਵਾ ਨਾਨਕ ਗੁਰਮੁਖ ਜੀ ਨੀ ਧਿਆਇ ਆਏ ਸੇ ਪ੍ਰਵਾਨ ਯੋਗ ਨਾ ਫਵੀ ਕੱਪੜੀ ਯੋਗ ਨਾ ਮੈਂ ਲੇਵੀ ਸ ਨਾਨਕ ਘਰ ਬੈਠਿਆ ਯੋਗ ਪਾਈ ਹੈ ਸਤਿਗੁਰ ਕੈ ਉਪਦੇਸ਼ ਚਾਰੇ ਖੁਨਾ ਜੀ ਪਵਹਿ ਬੀਤ ਪੜੇ ਵਿਚਾਰ ਨਾਨਕ ਸੱਚਾ ਭੇਟੇ ਯਾਰ ਮਨ ਮਸੈ ਭਾਵੇਂ ਮੁਖ ਦੁਆ ਨਾਨਕ ਹੁਕਮ ਵਰਤੈ ਖਸਮ ਕਾ ਮਤ ਭਵੀ ਫਿਰ ਹੀ ਚੱਲ ਚਿੱਤ ਮਨੁੱਖ ਸੁ ਕਰ ਦੋਸਤੀ ਸੁੱਕੇ ਪੁੱਛੇ ਮਿੱਤ ਮਨੁੱਖ ਸੁ ਕਰ ਦੋਸਤੀ ਸਤਿਗੁਰ ਸੁ ਲਾਏ ਜਿੱਤ ਜੰਮਣ ਮਰਨ ਕਾ ਮੂਲ ਕੱਟੀਐ ਤਾਂ ਸੁਖ ਹੋਵੀ ਮਿੱਤ ਭੁੱਲਿਆ ਆਪ ਸਮਝਾਏ ਸੀ ਆਖੋ ਨਾਦਰ ਕਰੇ ਨਾਨਕ ਨਦਰੀ ਬਾਹਰੇ ਕਨ ਭੁਲਾ ਕਰੇ ਸੋ ਲੋਕ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੁੜਫਾਗੀਆ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰਾਈ ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸੁਮਾਏ ਬਾਹੋ ਬਾਹੋ ਸਤਿਗੁਰ ਪੁਰਖ ਹੋਏ ਜਿਨ ਸੱਚ ਜਾਤਾ ਸੋਏ ਜਿੱਤ ਮਿਲੇ ਤੇ ਕੀ ਉੱਤਰ ਹੈ ਤਨ ਮਨ ਸੀਤਲ ਹੋਏ ਵਾਹੋ ਵਾਹੋ ਸਤਿਗੁਰੂ ਸਤਿਪੁਰਖ ਹੈ ਜਿਸ ਨੂੰ ਸਾਮਤ ਸਭ ਕੋਏ ਵਾਹੋ ਵਾਹੋ ਸਤਿਗੁਰੂ ਨਿਰਵੈਰ ਹੈ ਜਿਸ ਨਿੰਦਾ ਉਸਤਤ ਤੁਲ ਹੋਏ ਵਾਹੋ ਵਾਹੋ ਸਤਿਗੁਰੂ ਸੁਜਾਨ ਹੈ ਜਿਸ ਅੰਤਰ ਬ੍ਰਹਮ ਵਿਚਾਰ ਵਾਹੋ ਵਾਹੋ ਸਤਿਗੁਰੂ ਨਿਰੰਕਾਰ ਹੈ ਜਿਸ ਅੰਤਰ ਪਾਰਾ ਬਾਰ ਵਾਹੋ ਵਾਹੋ ਸਤਿਗੁਰੂ ਜੀ ਸਜਰੜਾਏ ਸੋਏ ਨਾਨਕ ਸਗਰ ਵਾਹੋ ਵਾਹੋ ਜਿਸ ਨਾਮ ਪ੍ਰਾਪਤ ਹੋਏ ਹਰ ਪਰ ਸੱਚਾ ਸੋਹੇਲਾ ਗੁਰਮੁਖ ਨਾਮ ਗੋਬਿੰਦ ਗੰਦ ਨਾਮ ਸਲਾਹਣ ਹਜ ਪਿਆ ਮਨ ਆਨੰਦ ਬੜਫਾਗੀ ਰਪਾਇਆ ਪੂਰਨ ਪ੍ਰਮਾਨੰਦ ਜੇ ਨਾਨਕ ਨਾਮ ਸਲਾਹਿਆ ਬਵਣ ਮਨ ਤਰ ਭੰਗ ਮੂੰਹ ਪ੍ਰੀਆ ਸੋਨੇ ਹੋ ਗੁਰ ਸੱਜਣ ਮਿਲੇ ਪਿਆਰਿਆ ਹੋਂ ਟੂੰਡੇ ਦੀ ਤਿੰਨ ਸੱਜਣ ਸਸਵਾਰਿਆ ਸਗੁਰੂ ਮੈਡਾ ਮਿੱਤ ਹੈ ਤੇ ਮਿਲੇ ਤੇ ਉਮਰ ਵਾਰਿਆ ਤੇ ਨਾ ਮੂੰਹ ਪਰ ਦੱਸ ਸੱਜਣ ਸਿਰਜਨ ਹਾਰਿਆ ਨਾਨਕੀ ਉਹ ਭਾਲੀ ਆਪਣਾ ਸਤਿਗੁਰੂ ਨਾਲ ਦਿਖਾ ਲਿਆ ਹੋਂ ਖੜੀ ਨਿਹਾਲੀ ਪੰਡ ਮਤ ਮੂੰਹ ਸੱਜਣ ਆਵਈ ਕੁਵਣ ਮਿਲਾਵੇ ਜੱਜ ਮੈਂ ਪੇਰ ਮੇਲ ਮਿਲਾਵੇ ਹੋਂ ਜੀਓ ਕਰੀ ਦਿਸ ਵਿੱਟ ਹੋਂ ਚੌ ਖੰਨੀ ਆਏ ਜੋ ਮੈਂ ਪ੍ਰੀ ਦਿਖਾਵੇ ਨਾਨਕਾ ਰੋਏ ਦਯਾਲ ਤਾਂ ਗੁਰਪੂਰਾ ਮਿਲਾਵੇ ਅੰਤਰ ਜੋ ਹੋਂ ਮੈਂ ਤਨ ਮਾਇਆ ਘੂੜੀ ਆਵੇ ਜਾਏ ਸਤਿਗੁਰੂ ਕਾ ਫਰਮਾਇਆ ਮਨ ਨਾ ਸਕੀ ਦੁੱਤਰ ਤਰਿਆ ਨਾ ਜਾਏ ਨਾਦਰ ਕਰੇ ਜਿਸ ਆਪਣੀ ਸੋ ਚੱਲੈ ਸਤਿਗੁਰੂ ਭਾਈ ਸਤਿਗੁਰੂ ਕਾ ਦਰਸ਼ਨ ਸਫਲ ਹੈ ਜਿਗੁ ਇੱਛੈ ਸੁਬਲ ਪਾਈ ਜਿੰਨੀ ਸਤਿਗੁਰੂ ਮੰਨਿਆ ਹੋ ਤਿਨ ਕੇ ਲਾਗੂ ਪਾਏ ਨਾਨਕ ਤਾਂ ਕਾ ਦਾਸ ਹੋਇਆ ਜੇ ਅੰਦਰ ਹੈ ਲਵਲਾਏ ਜਿੰਨਾ ਪਿਰੀ ਪਿਆਰ ਬਿੰਦਰ ਸ਼ਨ ਘੁੰਮ ਤ੍ਰਿਪਤੀ ਆਏ ਨਾਨਕ ਮਿਲੇ ਸੁਫਾਏ ਗੁਰਮੁਖੀ ਉਮਰ ਦਸੀ ਆਏ ਜਿੰਨਾ ਪਿਰੀ ਪਿਆਰ ਕਉ ਜੀਵਨ ਪਿਰੀ ਵਿਹੋਣੇ ਗਿਓ ਜੀਵਨ ਫਿਰ ਬਾਹਰੇ ਜਸੋ ਦੇਖਣ ਆਪਣਾ ਨਾਨਕ ਜੀਵਨ ਭੀ ਹਰੇ ਜਿੰਨਾ ਗੁਰਮੁਖੀ ਅੰਦਰ ਨੇ ਹੋ ਤਾਂ ਪ੍ਰੀਤਮ ਸੱਚੇ ਲਾਏ ਜਾ ਰਾਤੀ ਤੜੇ ਹੋ ਨਾਨਕ ਪ੍ਰੇਮ ਸੁਮਾਇਆ ਗੁਰਮੁਖ ਸੱਚੀ ਆਸ ਕੀ ਜੇ ਪ੍ਰੀਤਮ ਸੱਚਾ ਪਾਈ ਹੈ ਅਨ ਦਿਨ ਰਹੇ ਹੀ ਆਨੰਦ ਨਾਨਕ ਸੇ ਸੁਮਾਈ ਹੈ ਸੱਚਾ ਪ੍ਰੇਮ ਪਿਆਰ ਗੁਰੂ ਪੂਰੀ ਤੀ ਪਾਈ ਹੈ ਕਬੂ ਹੁਣ ਹੋਵੇ ਭੰਗ ਨਾਨਕ ਹਰ ਗੁਣ ਗਾਈ ਹੈ ਜਿੰਨਾ ਅੰਦਰ ਸੱਚਾ ਨੇ ਹੋ ਕੋ ਜੀਵਨ ਪੀਰੀ ਵੀ ਹੋਣੇ ਆ ਗੁਰਮੁਖ ਮੇਲੇ ਆਪ ਨਾਨਕ ਚਿਰੀ ਵਿਛੁਨਿਆ ਜਿਨ ਕਉ ਪ੍ਰੇਮ ਪਿਆਰ ਤੂੰ ਆਪੇ ਲਾਇਆ ਕਰਮ ਕਰ ਨਾਨਕ ਲਿਓ ਮਿਲਾਏ ਮੈਂ ਜਾਚਕ ਦੀਜੈ ਨਾਮ ਹਰੇ ਗੁਰਮੁਖੀ ਹੱਸੈ ਗੁਰਮੁਖ ਰੋਵੈ ਜੀ ਗੁਰਮੁਖ ਰੇ ਸਾਈ ਭਗਤ ਹੋਵੈ ਗੁਰਮੁਖ ਹੋਵੈ ਸੁਕਰੀ ਵਿਚਾਰ ਗੁਰਮੁਖ ਨਾਨਕ ਪਾਵੈ ਭਾਰ ਜਿਨੈ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ ਦਿਨ ਕੇ ਮੁਖ ਸਰੀ ਉਜਲੇ ਦੀ ਸੱਚੈ ਦਰਬਾਰ ਤੈਨੂੰ ਬਹਿਦਿਆਂ ਉੱਠਦਿਆਂ ਗਤੀ ਨਾ ਵਿਸਰੇ ਜੀ ਆ ਬਖਸ਼ੀ ਕਰਤਾਰ ਨਾਨਕ ਗੁਰਮੁਖ ਲੈਣ ਵਿਛੜੇ ਜੇ ਮੇਲੇ ਸਿਰ ਦਿਨ ਹਾਰ ਗੁਰ ਪੀਰਾਂ ਕੀ ਜਾਕਰੀ ਮਹਾਂ ਘਰੜੀ ਸੁਖ ਸਾਹ ਨਦਗਰੀ ਦਿਸ ਆਪਣੀ ਜਲਾਈ ਹਿਤ ਪਿਆ ਸਤਿਗੁਰ ਕੀ ਸੇਵੇ ਲੱਗਿਆ ਭਾਉ ਜਲ ਤਰੇ ਸੰਸਾਰ ਮਨ ਚਿੰਦਿਆ ਫੁਲ ਪਾਏ ਸੀ ਅੰਤਰ ਵਿਵੇਕ ਵਿਚਾਰ ਨਾਨਕ ਸਰਗ ਮਿਲੇ ਭਰਪੂਰ ਪਾਈਏ ਦੁੱਖ ਨਿਭਾ ਨਹਾ ਮਨੁੱਖ ਸੇਵਾ ਜੂ ਕਰੀ ਦੂਜੇ ਭਾਈ ਜਿੱਤ ਲਾਏ ਪੁੱਤ ਗਲਤ ਕੁਟੁੰਬ ਹਾਏ ਮਾਇਆ ਮੋਹ ਵਧਾਈ ਦਰਗਾਹ ਲੇਖਾ ਮੰਗੀਏ ਕੋਈ ਅੰਤ ਨਾ ਸਕੀ ਛਿੜਾਈ ਬਿਨਾਂ ਵੇ ਸਭ ਦੁੱਖ ਹੈ ਦੁਖਦਾਈ ਮੁਮਾਏ ਨਾਨਕ ਗੁਰਮੁਖ ਨਦਰੀ ਜਾਇਆ ਮੋਹ ਮਾਇਆ ਬਿਛੜ ਸਭ ਜਾਏ ਗੁਰਮੁਖ ਹੁਕਮ ਮਨੇ ਸਾਹ ਕੇਰਾ ਹੁਕਮੀ ਸੁਪਾਏ ਹੁਕਮ ਸੇਵੀ ਹੁਕਮ ਰਾਤੀ ਹੁਕਮ ਸਮੈ ਸੁਮਾਏ ਹੁਕਮ ਅਰਤ ਨੇ ਸੁੱਚ ਸੰਜਮ ਬਾਬਾ ਮਰ ਚਿੰਦਿਆ ਫੁਲ ਪਾਈ ਸਦਾ ਸੁਹਾਗਣ ਜੀ ਹੁਕਮੈ ਬੁਝੈ ਸਤਿਗੁਰੀ ਬੈਰੇ ਬਿਲਾਏ ਨਾਨਕ ਕਿਰਪਾ ਕਰੇ ਜਨੇ ਉੱਪਰ ਤਿੰਨਾਂ ਹੁਕਮੇ ਲਈ ਮਿਲਾਏ ਮਨ ਕੇ ਹੁਕਮ ਬੁਝੇ ਵਿਪੜੀ ਨੇ ਤੇ ਹਉਮੈ ਕਰਮ ਕਮਾਏ ਵਰਤਨੇ ਮੈਂ ਸੁੱਚੇ ਸੰਜਮ ਪੂਜਾ ਪਖੰਡ ਭ੍ਰਮ ਨਾ ਜਾਏ ਅੰਤਰੋਂ ਕੁਸੁੱਧ ਮਾਇਆ ਮੋਹ ਵੇਦੇ ਜੋ ਹਸਤੀ ਛਾਰ ਉਡਾਏ ਜਿਨੋ ਪਾਏ ਤਿਸੇ ਨੇ ਜੀਤੇ ਬਿਨ ਜੀਤੇ ਕਉਂ ਸੁਖ ਪਾਏ ਨਾਨਕ ਪ੍ਰਪੰਚ ਕੀਆ ਤੂੰ ਕਰਦਾ ਪੂਰਵ ਲਿਖਿਆ ਘੁਮਾਏ ਗੁਰਮੁਖ ਪ੍ਰਤੀਤ ਭਈ ਮਨ ਮਾਨਿਆ ਨਸੀਬ ਕਰ ਸਮਾਏ ਅੰਤਰ ਸਤਿਗੁਰਾ ਗੁਰੂ ਸਾਹਿਬ ਪੂਜੇ ਸਤਿਗੁਰ ਕਾ ਦਰਸ ਦਿਖੇ ਸੁਆਏ ਮੰਨੀਐ ਸਤਿਗੁਰੂ ਭਰਮ ਵਿਚਾਰੀ ਜਿਤ ਮਿਲਿਆ ਤਿਸ਼ਨਾ ਪੁੱਛੋ ਜਾਏ ਸਦਾ ਸਦਾ ਬੁਲਹਾਰੀ ਗੁਰੂ ਆਪਣੇ ਜੋ ਪੁਰ ਸੱਚਾ ਦੇ ਮਿਲਾਏ ਨਾਨਕ ਨੂੰ ਪਾਇਆ ਤਨ ਸੱਚਾ ਜੋ ਗੁਰ ਝਰਨੀ ਲੱਗੀ ਆਏ ਜਿਨ ਪ੍ਰਿਆ ਸੋਨੀ ਹੋ ਸੀ ਸੱਜਣ ਮੈਂ ਨਾਲ ਅੰਤਰ ਬਾਰ ਹਾਂ ਫਿਰਾਂ ਪਿਹਿਰਦੈ ਰੱਖਾ ਸੁਮਾਰ ਜਿਨ ਇੱਕ ਮਨ ਇੱਕ ਜਿਤ ਆਇਆ ਸਤਿਗੁਰ ਸੋਚਿਤ ਲਾਏ ਤਿਨ ਕੀ ਦੁੱਖ ਭੁੱਖ ਹਮੈ ਵੱਡਾ ਰੋਗ ਗਿਆ ਨਿਰਦੋਖ ਫੈਲ ਵਿਲਾਏ ਗੁਣ ਗਾਵੇ ਗੁਣ ਉੱਚ ਰਹੇ ਗੁਣ ਮੈਂ ਸਭ ਹੈ ਸੁਮਾਏ ਨਾਨਕ ਗੁਰਪੂਰੀ ਦੀ ਪਾਇਆ ਸਹਿਜ ਮਿਲਿਆ ਭਰਿਆਏ ਮਨ ਕਮਾਇਆ ਮੋਹ ਹੈ ਨਾਮ ਨਾ ਲੱਗੇ ਪਿਆਰ ਕੂੜ ਕਮਾਵੇ ਕੂੜ ਸੰਗ ਰਹੇ ਕੂੜ ਕਰੇ ਜਾ ਹਾਰ ਵਿਖਮਾਇਆ ਤਾਂ ਸੰਚ ਮਰੇ ਅੰਤ ਹੋਏ ਛਪਿਛਾਰ ਕਰਮ ਧਰਮ ਸੁੱਚੇ ਸੰਜਮ ਕਰੇ ਅੰਤ ਲੋਹ ਵਿਕਾਰ ਨਾਨਕ ਮਨਮੁਖ ਜੀ ਗੁਮਾਵੇ ਸੁਥਾਏ ਨਾ ਪਵੇ ਦਰਗਾਹ ਹੋਏ ਖੁਆਰ ਸਭਨਾ ਦਾਗਾਂ ਵਿੱਚ ਸੋ ਭਲਾ ਫਾਈ ਜਿਤ ਪੇ ਸਾਹਮਣੇ ਆਏ ਦਾਗ ਨਾ ਸੱਚ ਹੈ ਕਿਮਤ ਕਹੀ ਨਾ ਜਾਏ ਰਾਗੈ ਨਾ ਦੇ ਬਾਹਰ ਆਏ ਨੀ ਹੁਕਮ ਨਾ ਬੂਝੇ ਜਾਏ ਨਾਨਕ ਹੁਕਮੈ ਬੂਝੇ ਤੇ ਨਿਰਾਸ ਹੋਏ ਸਤਿਗੁਰੂ ਦੇ ਸੂ ਜੀ ਪਾਏ ਸਭ ਕੋਈ ਤੇ ਹੋਏ ਜਾਉ ਤੇ ਸਹਿ ਦੀ ਰਜਾਈ ਸਤਿਗੁਰੂ ਵੀ ਜੇ ਅੰਮ੍ਰਿਤ ਨਾਮ ਹੈ ਅੰਮ੍ਰਿਤ ਗੈ ਕੁਹਾਏ ਗੁਰਮਤੀ ਨਾਮ ਨਿਰਮਲੋ ਨਿਰਮਲ ਨਾਮ ਥਿਆਏ ਅੰਮ੍ਰਿਤ ਬਾਣੀ ਤੱਤ ਹੈ ਗੁਰਮੁਖੋ ਬਸੇ ਮਨ ਆਏ ਹਿਰਦੇ ਕਮਲ ਪ੍ਰਗਾਸਿਆ ਜੋਤੀ ਜੋਤ ਮਲਾਏ ਨਾਨਕ ਸਤਿਗੁਰ ਤਿਨ ਕੋ ਮੀਲੀ ਆਉਣ ਜੇ ਤੁਰ ਮਸਤੂ ਭਾਗ ਲਗਾਏ ਅੰਦਰ ਤਿਸ਼ਨ ਅੱਗ ਹੈ ਮਨ ਕੋ ਭੁੱਖਣ ਜਾਏ ਮੋਹ ਕੁਟਮ ਕੂੜ ਹੈ ਕੂੜ ਹਲ ਵਟਾਏ ਅੰਦਰ ਚਿੰਤਾ ਚਿੰਤ ਵੈ ਚਿੰਤਾ ਬੱਧਾ ਜਾਏ ਜੰਮਣ ਮਨ ਚੁੱਕੀ ਹੋਮੈ ਕਰਮ ਕੁਮਾਈ ਗੋਰ ਸਰਣਾਈ ਉਪਰੈ ਨਣਕ ਲੈ ਛਡਾਏ ਸਤਿਗੁਰ ਪੁਰਖ ਸਾਏ ਦਾ ਸਤਸੰਗਤ ਸਤਿਗੁਰੂ ਫਾਏ ਸਤਸੰਗਤ ਸਤਿਗੁਰ ਸੇਵ ਦੀ ਹਰ ਮੇਲੇ ਗੁਰੂ ਮਿਲਾਏ ਭਾਉ ਜਲ ਜਗਤ ਸੰਸਾਰ ਹੈ ਗੁਰੂ ਬੋਧ ਨਾਮ ਤਰਾਏ ਗੁਰੂ ਸਿੱਖੀ ਭਾਣ ਮੰਨਿਆ ਗੁਰੂ ਪੂਰਾ ਪਾ ਲੰਘਾਏ ਗੁਰੂ ਸਿੱਖਾਂ ਕੀ ਅਰ ਸੂਰਦੇ ਆ ਪਾਪੀ ਪੀ ਗਤ ਪਾਹੇ ਧੋਰੋ ਮਤ ਗਿਆ ਗੁਰੂ ਲਿਖਿਆ ਗੁਰੂ ਨਾਨਕ ਮਿਲਿਆ ਆਏ ਜਮੋ ਗੰਕਰ ਮਾਰ ਬਦਾਰ ਨਰਕ ਲੈ ਛਡਾਏ ਗੁਰੂ ਸਿੱਖਾਂ ਨੂੰ ਸਾਹ ਵਾਸੇ ਤੁੱਠਾ ਮੇਲ ਮਿਲਾਏ ਗੁਰੂ ਪੂਰੇ ਹੈ ਨਾਮ ਨੜਾਇਆ ਜਿਨ ਵਿੱਚੋਂ ਭਰਮ ਜਗਾਇਆ ਰਾਮ ਨਾਮ ਗੀਤ ਗਾਏ ਕਰ ਚਰਨ ਮਗਦ ਖਾਏ ਹੋ ਮੈਂ ਮਾਰੀ ਕਿਲਵ ਲਾਗੀ ਅੰਤ ਨਾਮ ਸਾਇਆ ਗੁਰਮਤੀ ਜਮ ਜੂਹੀ ਨਾ ਸਕੈ ਸੱਚੇ ਨਾ ਸੋ ਮਾਇਆ ਸੋਇਆ ਪਿਆ ਵਰਤੇ ਕਰਤਾ ਜੂਹਾਵੇ ਸੋ ਨਾ ਲਾਇਆ ਜੇ ਨਾਨਕ ਨਾ ਲਾਏ ਤਾਂ ਜੀਵੈ ਮਿਨਾਵੇ ਕਿ ਮਿਰ ਜਾਇਆ ਮਨੇ ਅੰਤਰ ਹੋ ਮੈਂ ਰੂਪ ਭ੍ਰਮ ਫੁੱਲੇ ਹੋ ਮੈਂ ਸਖਤ ਦੁਰਜਨਾ ਨਾਨਕ ਰੋਗ ਵਾਈ ਮੇਲ ਸਤਿਗੁਰ ਸਾਧੂ ਸੱਜਣਾ ਗੁਰਮਤੀ ਹਰ ਹਰ ਬੋਲੇ ਪ੍ਰੇਮ ਸਾਈ ਤਿਨ ਸਲਾਤ ਰਤੀ ਅਰੰਗ ਚੋਲੀ ਯਾਰ ਜੈਸਾ ਬਰੁਖ ਨ ਲੱਭਈ ਸ਼ਬਦੀ ਗਜਾ ਤੂੰ ਮੈਂ ਟੋਲੇ ਗੁਰੂ ਸਤਿਗੁਰ ਨਾਮ ਦੜਾਇਆ ਮਨੀ ਅੰਤਨ ਕਾਹੂੰ ਟੋਲੇ ਜੇ ਨਾਨਕੇ ਅਰਗਾ ਦਾਸ ਹੈ ਗੁਰੂ ਸਤਿਗੁਰ ਕੀ ਗੁਰੂ ਗੋਲੇ ਸਲੋਕ ਮਹੱਲਾ ਪੰਜ ਵਾਹਿਗੁਰੂ ਓੰਕਾਰ ਸਤਿਗੁਰ ਪ੍ਰਸਾਦ ਰਤੀ ਸੀ ਜੀ ਮੁਖੜਾ ਮੁੜਾਨ ਜਿਨੀ ਸਿੰਜਾਤਾ ਸਾਈ ਚੜ ਚੜ ਪਵਦੇ ਕੱਚੇ ਬਿਰੀ ਜਿੰਨਾ ਕਾਰਨ ਆਈ ਧਣੀ ਬਿਹੂਣਾ ਪਰ ਬਟ ਮੁਰ ਪਾਈ ਸੀਤੀ ਜਾਲੇ ਥੂੜੀ ਵਿਚਲਣੀ ਸੋਹਾ ਨਾਨਕ ਤੈ ਸਹਿਣਾ ਲੇ ਗੁਰੂ ਕੈ ਸਾਹਿਬ ਦਾ ਰਾਧੀਏ ਨਾਮ ਰੰਗ ਬੈਰਾਗ ਜੀਤੇ ਪੰਜ ਪੈਰਾਈਆ ਨਾਨਕ ਸਫਲ ਮਾਰੂ ਇਹੋ ਰਾਗ ਜਮੂ ਇੱਕ ਤਾਂ ਲੱਖ ਤੋਂ ਜੀਤੀ ਭਿੰਨੇ ਦਰ ਕਿੱਤੜੇ ਬਾਹਮਣ ਬਿਰਤਾ ਗਿਓ ਜਨਮ ਜਿਨਕੀ ਤੂੰ ਸੋ ਵਿਸਰੇ ਸੁਰ ਸੁਰਸ ਬੀਜੀ ਐ ਮਨੁ ਫੀਕਾ ਹੋਈ ਨਾਨਕ ਰਾਮ ਨਾਮ ਗੁਰੰਗਾਈ ਐ ਦਰਗਾਹ ਨਿਰਮਲ ਸੋਈ

ਵਿਚੂ ਭਰਮ ਜਾਇ ਜੋ ਜੋ ਲਿਖਿਆ ਲਿਖ ਸੋਈ ਸਭ ਖੁਮਾਏ ਸਭ ਕਤੀ ਦੈ ਬਸ ਦੂਜੀ ਨਾਹੀ ਜਾਏ ਨਨਕ ਸੁਖ ਆਨੰਦ ਭਏ ਪ੍ਰਕੀ ਮਨ ਰਜਾਏ ਗੁਰਪੁਰਾ ਜਿ ਸਿਮਰਿਆ ਸੀ ਫੇ ਨਿਹਾਲ ਨਨਕ ਨਾਮ ਅਰਾਧਨਾ ਕਰਜ ਆਵੇ ਦਾਸ ਪਪੀ ਕਰਮ ਘੁਮਾਵਦੀ ਕਰਦੇ ਹਾਏ ਹਾਏ ਨਨਕ ਜੋ ਮਥਨ ਮਥਾਣੀ ਆਓ ਤੁਮ ਮਥੀ ਧਰਮ ਰਾਏ

ਕਾਨੋ ਸੁਤੜੀ ਅਸੰਖ ਮਾਇਆ ਝੂਠੀ ਕਾਰਣੇ ਨਾਨਕ ਸੀ ਆਗਾਨੋ ਜੀ ਦਸਣਾ ਨਾਮ ਉਚਾਰਣੇ ਮਿਰਗੋ ਤਿਸ਼ਨਾ ਵੇਖ ਭੁੱਲਣੇ ਬੁੱਠੇ ਨਗਰ ਗੰਧਰਵ ਜਿੰਨੀ ਸੱਚ ਰਾਧਿਆ ਨਾਨਕ ਮਰਦਨ ਫਾਬੇ ਪਾਤਿ ਉਧਾਰਨ ਪਾਰ ਬ੍ਰਹਮ ਸਮਰੱਥ ਪੁਰਖੀਆ ਪਾਰ ਜਿਸ ਉਧਾਰੇ ਨਾਨਕਾ ਸੁਸਿਮਰੇ ਸਿਰਜਨਹਾਰ

ਟਿਚਰ ਮੂਲ ਨਾ ਥੁੜੀਂਦੋ ਜਿਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਖੰਭ ਵਿਕੰਦੜੇ ਜੇਲ ਹਾਂ ਕਿੰਨਾ ਸਾਵੀਂ ਤੋਲ ਧਨ ਜੜਾਈ ਆਪਣੇ ਲਹਾਂ ਸੋ ਸੱਜਣ ਟੋਲ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦਾ ਸ਼ਾਹੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

نام شری واحگو صاحب جی رام کلی محلہ تیجا آنند ایک اونکار ستگر پرساد آنند پیا میری مائے ستگرو میں پایا ستگرتاں پایا سہج سیتی منوجیاں ودھائیاں ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰ ਤਾਂ ਤੇਰਾ ਸਭ ਕੁਛ ਹੈ ਜਿਸ ਤੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾ ਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਦਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਦਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਤ ਘਰ ਸੁਭਾਗਿਆ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿੱਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੋ ਮਾਰਿਆ ਤੁਰ

ਲਾਗੈ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਹਰ ਅੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਡਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਉ ਨਿਧ ਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਤਰ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਪਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਪ੍ਰਾਚੀਨ ਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਦੀ ਪਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦੀ ਪਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਏ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹੋ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਿੱਤਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਾਨੀਵਾਂ ਮੱਤ ਉੱਚੀ ਮੱਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ ਹੇ ਨਿਮਾਣਿਆਂ ਦੇ ਵਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਗਰੀਬ ਨੂੰ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਪਾਵਨ ਪਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਜੋ ਜਿਹੜੀ ਪ੍ਰਾਰਥਨਾ ਕੀਤੀ ਜਾਂਦੀ ਹੈ ਗਰੀਬ ਨਵਾਜ਼ ਪਾਤਸ਼ਾਹ ਆਪ ਜੀ ਦੇ ਦਰ ਕਰਦੇ ਸੇਵਾਦਾਰ ਸਰਦਾਰ ਰਜਿੰਦਰ ਸਿੰਘ ਤੇ ਬੀਬੀ ਤਜਿੰਦਰ ਕੌਰ ਜੀ ਵੱਲੋਂ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਪਰਸੋਂ ਰੋਜ਼ ਤੋਂ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬਾਨ ਆਰੰਭ ਕਰਵਾਏ ਗਏ ਸਨ ਪਾਠੀ ਸਿੰਘਾਂ ਵੱਲੋਂ ਆਦ ਤੋਂ ਮੱਧ ਮੱਧ ਤੋਂ ਅੰਤ ਤੱਕ ਗੁਰਬਾਣੀ ਦਾ ਜਾਪ ਕੀਤਾ ਗਿਆ ਸ਼ਹਿਨਸ਼ਾਹ ਆਪ ਜੀ ਦੀ ਆਗਾਧ ਬੋਧ ਬਾਣੀ ਪੜ੍ਹਦਿਆਂ ਬਹੁਤ ਸਾਰੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ ਗਾਂ ਵਾਸਤੇ ਸ਼ੁੱਧ ਬਾਣੀ ਪੜ੍ਹਨ ਦਾ ਬਲ ਬਖਸ਼ਿਸ਼ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਪਰਿਵਾਰ ਨੂੰ ਬਖਸ਼ਿਸ਼ ਕਰਨਾ ਪਰਿਵਾਰ ਦੇ ਕਾਰਜ ਰਾਸ ਕਰਨੇ ਬੱਚੇ ਹਰਪ੍ਰੀਤ ਸਿੰਘ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਵਿਣ ਬੋਲਿਆ ਸਭ ਕੁਛ ਜਾਣਦਾ ਕਿਸ ਆਗਿਆ ਕੀਚਾ ਅਰਦਾਸ ਸਾਚੇ ਸਾਹਿਬਾ ਕਿਆ ਨਾ ਹੀ ਘਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਦੇ ਮਹਾਂਵਾਕਾਂ ਅਨੁਸਾਰ ਪਰਿਵਾਰ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਪੌੜੀ ਕਰਨੀ ਗਰੀਬ ਨਵਾਜ਼ ਸੱਚੇ ਪਾਤਸ਼ਾਹ ਬੇਟਾ ਹਰਪ੍ਰੀਤ ਸਿੰਘ ਨੂੰ ਦੇਹ ਅਰੋਗਤਾ ਦੀ ਦਾਤ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਕਾਰੋਬਾਰ ਵਿੱਚ ਤਰੱਕੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਨਾਮ ਦਾ ਰੰਗ ਸਾਧ ਦਾ ਸੰਗ ਭਜਨ ਦਾ ਪ੍ਰਤਾਪ ਗੁਰਮੁਖਾਂ ਦਾ ਮਲਾਪ ਬਖਸ਼ਿਸ਼ ਕਰਨਾ ਪਰਿਵਾਰ ਵੱਲੋਂ ਆਪ ਜੀ ਨੂੰ ਸੋਹਣਾ ਜਿਹਾ ਪਛਾਕਾ ਬਣਾਇਆ ਗਿਆ ਆਪ ਨੇ ਅੰਗੀਕਾਰ ਕਰਨਾ ਸੇਵਕਾਂ ਦੇ ਲੋਕ ਪੜਲੋਕ ਵਿੱਚ ਪੜਦੇ ਢੱਕਣੇ ਗਰੀਬ ਨਵਾਜ਼ ਪਾਤਸ਼ਾਹ ਦੀ ਪਿੱਤਰ ਹਜ਼ੂਰੀ 'ਚ ਪੰਚਮ ਕੜਾ ਪ੍ਰਸ਼ਾਦ ਦੀ ਦੇਗ ਆਦਰ ਅਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਧੰਨ ਗੁਰੂ ਰਾਮ ਅਮਰਦਾਸ ਮਹਾਰਾਜ ਆਪਣੇ ਸੇਵਕਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਸੇਵਾਵਾਂ ਪ੍ਰਾਪਤ ਕਰਦੇ ਰਹਿਣਾ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾ ਵੈ ਸਤਿਗੁਰੂ ਕਿਰਪਾ ਕਰੋ ਪਵਿੱਤਰ ਮੁੱਖ ਵਾਕ ਦੀ ਦਾਤ ਬਖਸ਼ੋ ਜੋ ਜੀ ਆਪਦੇ ਦਰ ਆਵੇ ਸੋ ਰਾਜੀ ਹੋ ਕੇ ਜਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸੋ ਨਿਹਾਲ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਬੱਧੋ ਪੁਰਖ ਬਿਦਾਤੇ ਤਾਂ ਤੂੰ ਸੋਹਿਆ, ਵਸ ਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾ ਨਾਨਕ ਘਸ ਮਲ ਜਾਏ, ਨਹਾਇਆ ਰਾਮਦਾਸ ਸਰ, ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ, ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਨਾਏ ਜੀਓ, ਮੈਂ ਆਸਾ ਰੱਖੀ ਚਿਤ ਮੇ, ਮੇਰਾ ਸਭੋ ਦੁੱਖ ਗਵਾਏ ਜੀਓ, ਸੋ ਕਹੋ ਟਲ ਗੁਰ ਸੇਵੀਐ ਐਣ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ।

ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦ ਤਿਸ ਦਾ ਬ੍ਰਹਮਾਤਰ ਹੈ ਏਕ ਸ਼ਬਦ ਲਿਵ ਲਾਏ ਨਵ ਨਿਧੀ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ ਬ੍ਰਹਮ ਬਿੰਦ ਤਿਸ ਦਾ ਬ੍ਰਹਮਾਤਰ ਹੈ ਏਕ ਸ਼ਬਦ ਲਿਵ ਲਾਏ ਨਵ ਨਿਧੀ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ ਬਿਨ ਸਤਿਗੁਰ ਨਾਉ ਨ ਪਾਈਐ ਬੂਝੋ ਕਰ ਵਿਚਾਰ ਨਾਨਕ ਪੂਰੇ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ ਮਹੱਲਾ ਤੀਜਾ ਕਿਆ ਗੱਭਰੂ ਕਿਆ ਬਿਰਧ ਹੈ ਮਨ ਮੁਖ

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।